0: Radio Sursangam.
1: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
2: 94.7 FM ਤੇ ਲੋਕ ਸੱਤ ਦਾ ਦੂਸਰਾ ਹਿੱਸਾ ਸੁਣ ਰਹੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਨੇ ਕਿ ਜੀ ਆਇਆਂ ਲੋਕ ਸੱਤ ਪ੍ਰੋਗਰਾਮ ਦੇ ਵਿੱਚ ਤੇ ਇਸ ਆਵਰ ਦੇ ਸਪਾਂਸਰ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸੱਤ ਲੋਕੇਸ਼ਨਾਂ ਨੇ 3690 ਵੈਸਟਮੈਂਟ ਡਰਾਈਵ ਵੈਸਟਮੈਂਟ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ ਚੌਂਟ ਐਵਨਿਊ ਤੇ ਫਾਲਕਨਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਚ ਮੇਟਿਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਤੇ ਰੈਡ ਐਂਬਰ ਗੇਟ ਰੈਡ ਸਟੋਨ 144 ਐਵਨਿਊ ਤੇ ਕਰਿੰਗਟਨ ਬੁਲੇਵਾਰਡ ਕਰਿੰਗਟਨ ਚ ਐਂਡ 8 ਰੀਚ ਮੇਨ ਸਟਰੀਟ ਤੇ ਖੁੱਲ ਗਿਆ ਸੱਤਵੀਂ ਲੋਕੇਸ਼ਨ ਨੰਬਰ ਸਾਂਝਾ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਸਟੇਟ ਪਰਸਨ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਬਣ ਗਿਆ ਤੁਹਾਡੇ 403-285-7070 ਜਿਹੜਾ ਹੈਗਾ ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ ਏਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਕੋਈ ਵੀ ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ ਤੁਸੀਂ 403-470-8697 'ਤੇ ਫੋਨ ਕਰ ਸਕਦੇ ਹੋ 403-470-8697 ਈਵਨ ਟੋਇੰਗ ਵਾਲੇ ਕਹਿੰਦੇ ਨੇ ਕਿ ਤੁਸੀਂ ਕੋਈ ਵੀ ਕਾਰ ਵੈਨ ਜਾਂ ਟਰੱਕ ਜਾਂ ਕੋਈ ਹੈਵੀ ਇਕਵਿਪਮੈਂਟ ਟੋ ਕਰਵਾਉਣਾ ਹੈ ਤਾਂ 403-470-8697 'ਤੇ ਫੋਨ ਕਰ ਸਕਦੇ ਹੋ ਪੀਐਨਜੀ ਐਕਸਕਾਵੇਟਿੰਗ ਹੈ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਬਣਾ ਰਹੇ ਨਵੀਂ ਸਬ ਡਿਵੀਜ਼ਨ 'ਚ ਲਾਟ ਡਿੱਗ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ ਤਾਂ 403-818-2821 ਦਾ ਨੰਬਰ ਹੈ 403-818-2821 ਰਿਓ ਬੈਂਕ ਕਟਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਇਕੱਠ ਕਰਨਾ ਤਾਂ 403-633-2000 ਨੰਬਰ ਉਹਨਾਂ ਦਾ 403-633-2000 ਸੋ ਇਸ ਸਨ ਸਾਡੇ ਸਪੋਂਸਰ ਬਹੁਤ ਬਹੁਤ ਧੰਨਵਾਦ ਹੈ ਕਾਫੀ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਨੇ ਹੁਣ ਗੱਲਾਂ ਬਾਤਾਂ ਕੁਛ ਹੋਰ ਕਰ ਲਈਏ ਆਪਾਂ ਇੱਕ ਤਾਂ ਇਹ ਹੈ ਕਿ ਥੋੜਾ ਜਿਹਾ ਖਿਆਲ ਰੱਖਣਾ ਪਊਗਾ ਤੁਹਾਨੂੰ ਹੁਣ ਟਰੈਵਲ ਕਰਦੇ ਹਾਂ ਕਿਉਂਕਿ ਦੁਨੀਆ ਪਤਾ ਨਹੀਂ ਕਿਉਂ ਕਿੱਧਰ ਨੂੰ ਤੁਰ ਪਈ ਹੈ ਸਾਰੇ ਕੋਈ ਜੇ ਕਿਤੇ ਬਾਹਰ ਅੰਦਰ ਜਾਂਦੇ ਹਾਂ ਬਾਈ ਏਅਰ ਤਾਂ ਕਮ ਸੇ ਕਮ ਤੁਸੀਂ ਆਪਣੇ ਜਦੋਂ ਚੈੱਕ ਇਨ ਕਰਾਵੋ ਨਾ ਬੈਗ ਤਾਂ ਉਹਦੀ ਫੋਟੋ ਖਿੱਚ ਲਓ ਆਪਦੇ ਫੋਨ ਦੇ ਵਿੱਚ ਫੋਟੋ ਖਿੱਚ ਕੇ ਰੱਖੋ ਚਾਹੇ ਤੁਸੀਂ ਕੋਈ ਬਜ਼ੁਰਗ ਜਾਂਦਾ ਜਾਂ ਆਪ ਜਾਂਦੇ ਹੋ ਤਾਂ ਜ਼ਰੂਰ ਉਹਨਾਂ ਨੂੰ ਉਹਨਾਂ ਦੀ ਫੋਟੋ ਜ਼ਰੂਰ ਖਿੱਚ ਲਓ ਕਿਉਂਕਿ ਜਿਹੜੀ ਰੀਸੈਂਟ ਖਬਰ ਪਤਾ ਲੱਗੀ ਹੈ ਪੀਅਰਸਨ ਇੰਟਰਨੈਸ਼ਨਲ ਦੀ ਕਿ ਉੱਥੇ 16-17 ਬੰਦੇ ਅਰੈਸਟ ਕੀਤੇ ਨੇ ਬੈਗੇਜ ਹੈਂਡਲਰ ਵਾਲੇ ਡਿਪਾਰਟਮੈਂਟ ਦੇ ਵਿੱਚੋਂ ਉਹ ਕੀ ਕਰਦੇ ਸੀ ਕਿ ਤੁਹਾਡੇ ਜਦੋਂ ਬੈਗ ਅੰਦਰ ਚੈੱਕ ਇਨ ਹੋ ਜਾਂਦੇ ਸੀ ਤੁਹਾਡੇ ਟੈਗ ਲਾ ਕੇ ਕਿਉਂਕਿ ਡਰੱਗ ਡੀਲਰਸ ਬਹੁਤ ਵੱਡਾ ਮਾਫੀਆ ਉਹ ਬੰਦੇ ਪਟ ਲੈਂਦੇ ਵਿੱਚੋਂ ਤੁਹਾਡੇ ਟੈਗ ਚੇਂਜ ਕਰ ਦਿੱਤੇ ਜਾਂਦੇ ਆ ਜੇ ਤਾਂ ਲੰਘ ਜੇ ਤਾਂ ਉਹਨਾਂ ਦਾ ਜੇ ਨਾ ਲੰਘਿਆ ਗਾਹਾਂ ਵਾਲੇ ਏਅਰਪੋਰਟ 'ਤੇ ਫੜਿਆ ਗਿਆ ਅਤੇ ਫਿਰ ਤੁਸੀਂ ਫਸ ਗਏ ਜਿਹਦਾ ਟੈਗ ਹੋਊਗਾ ਉਹ ਇਸ ਤਰ੍ਹਾਂ ਬਹੁਤ ਸਾਰੇ ਲੋਕ

ਫਸ ਚੁੱਕੇ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਜਿਹੜਾ ਬੈਗੇਜ ਕਦੋਂ ਵੀ ਕਿਤੇ ਵੀ ਜਾਵੋ ਚਾਹੇ ਲੋਕਲ ਜਾਂਦੇ ਹੋ ਚਾਹੇ ਇੰਟਰਨੈਸ਼ਨਲ ਜਾਂਦੇ ਹੋ ਤਾਂ ਆਪਣਾ ਬੈਗੇਜ ਜਦੋਂ ਜਾਂਦੇ ਹੋ ਏਅਰਪੋਰਟ 'ਤੇ ਚੈੱਕ ਇਨ ਕਰਨ ਤੋਂ ਪਹਿਲਾਂ ਉਹਦੀ ਫੋਟੋ ਜ਼ਰੂਰ ਖਿੱਚ ਲਓ ਤਾਂ ਕਿ ਕੱਲ੍ਹ ਨੂੰ ਜੇ ਤੁਹਾਡੇ ਨਾਲ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਤਾਂ ਕਮ ਸੇ ਕਮ ਤੁਸੀਂ ਤੁਹਾਡੇ ਕੋਲ ਸਬੂਤ ਹੋਵੇ ਕਿ ਤੁਹਾਡਾ ਬੈਗ ਕਿਹੜੇ ਰੰਗ ਦਾ ਸੀ ਕਿਸ ਤਰ੍ਹਾਂ ਦਾ ਸੀ ਇੱਕ ਹੋਰ ਫਰਾਡ ਕਮਾਲ ਹੋਈ ਪਈ ਆ ਜਿਹੜੇ ਜਿਹੜੇ ਛਾਤਰ ਲੋਕ ਨੇ ਨਾ ਪਤਾ ਨਹੀਂ ਗਲਤੀ ਤਾਂ ਖੈਰ ਹੋ ਗਈ ਹੈ ਸਰਕਾਰ ਤੋਂ ਕਿ ਜਦੋਂ ਤੁਸੀਂ ਟੂ ਮੈਨੀ ਟੂ ਕੁਇਕ ਸੱਦ ਲੈਂਦੇ ਹੋ ਇਮੀਗ੍ਰੈਂਟਸ ਦੀ ਸਾਨੂੰ ਜ਼ਰੂਰਤ ਹੈ ਕੋਈ ਸ਼ੱਕ ਨਹੀਂ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਦੇ ਸਿਰ 'ਤੇ ਹੀ ਸਰਕਾਰ ਕੰਟਰੀ ਚੱਲਦਾ ਅਤੇ ਚੱਲਣਾ ਹੈ ਉਹਨਾਂ ਤੋਂ ਬਿਨਾਂ ਗੁਜ਼ਾਰਾ ਹੈ ਨਹੀਂ ਪਰ ਤੁਸੀਂ ਸੱਦਣੇ ਕਿਵੇਂ ਹੈ ਕਿੰਨੇ ਸੱਦਣੇ ਹੈ ਕਿਵੇਂ ਬੈਲੈਂਸ ਬਣਾ ਕੇ ਰੱਖਣਾ ਜਿਹੜਾ ਹੁਣ ਤੱਕ ਆਉਂਦੇ ਰਹੇ ਆ ਉਹ ਇਹੀ ਰਿਹਾ ਕਿ ਬੈਲੈਂਸ ਹੋਣ ਕਰਕੇ ਕਦੇ ਕੋਈ ਇੱਦਾਂ ਦੀ ਮੁਸੀਬਤ ਆਈ ਨਹੀਂ ਸੀ ਪਰ ਪਿਛਲੇ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਜੋ ਇਹ ਬੈਲੈਂਸ ਵਿਗੜਿਆ ਏ ਮੈਂ ਰਣਦੀਪ ਨੂੰ ਕਹਾਂਗਾ ਕਿ ਪਲੀਜ਼ ਤੁਸੀਂ 403-717-1940 ਤੇ ਫੋਨ ਕਰਕੇ ਸਾਡਾ ਓਪਰੇਟਰ ਆਨਸਰ ਕਰ ਦੂਗਾ ਉਹ ਤੁਹਾਨੂੰ ਡੋਰ ਓਪਨ ਕਰ ਦੂਗਾ ਤੇ ਉਹ ਤੁਸੀਂ ਫਿਰ ਆ ਸਕਦੇ ਹੋ ਤਾਂ ਪਲੀਜ਼ 403-717-1940 ਜਿਹੜੀ ਸਾਡੀ ਓਪਰੇਟਰ ਦੀ ਲਾਈਨ ਆ ਉੱਥੇ ਫੋਨ ਕਰ ਲਓ ਗਿਆ ਸੀ ਡੋਰ ਓਪਨ ਕਰਨ ਲਈ ਪਰ ਤੁਸੀਂ ਉੱਥੇ ਹੈ ਨਹੀਂ ਸੀਗੇ ਮੇਰੇ ਖਿਆਲ ਨਿਕਲ ਗਏ ਸੀਗੇ ਤੇ ਖੈਰ ਗੱਲ ਇਮੀਗ੍ਰੇਸ਼ਨ ਦੀ ਕਰ ਰਹੇ ਸੀਗੇ ਜਿਹੜੀ ਨਫ਼ਰਤ ਹੁਣ ਬਹੁਤ ਵੱਧ ਗਈ ਹੈ ਇਸੇ ਕਰਕੇ ਕਿਉਂਕਿ ਪਿਛਲੇ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਜੋ ਕੁਛ ਹੋਇਆ ਉਹ ਅਚਾਨਕ ਨਹੀਂ ਹੋ ਗਿਆ ਕੋਵਿਡ ਤਾਂ ਜ਼ਰੂਰ ਇਫੈਕਟ ਕੀਤਾ ਉਸ ਚੀਜ਼ ਨੇ ਕੋਵਿਡ ਦੇ ਵਿੱਚ ਇੱਕ ਤਾਂ ਗਲਤੀ ਸਾਡੇ ਉਸ ਵਕਤ ਦੀ ਸਰਕਾਰ ਨੇ ਇਹ ਕੀਤੀ ਕਿ ਸੀਬਾ $2,000 ਅਤੇ $60,000 ਦੇਣਾ ਸ਼ੁਰੂ ਕਰਤਾ ਹੁਣ ਇੰਟੈਂਸ਼ਨ ਤਾਂ ਇਹ ਸੀਗੀ ਕਿ ਚਲੋ ਲੋਕਾਂ ਦੀ ਹੈਲਪ ਹੋਵੇ ਪਰ ਕਿਉਂਕਿ ਸਿਸਟਮ ਸਾਰੇ ਮਿਸਯੂਜ਼ ਹੁੰਦੇ ਨੇ ਉਹ ਵੀ ਮਿਸਯੂਜ਼ ਹੋਇਆ ਸਿਸਟਮ ਬੜੀ ਵੱਡੀ ਪੱਧਰ 'ਤੇ ਹੋਇਆ ਔਰ ਉਹ ਕੋਈ ਇਕੱਲੇ ਆਉਂ ਨਹੀਂ ਕਿ ਇਮੀਗ੍ਰੈਂਟਸ ਨੇ ਕੀਤਾ ਉਹ ਇੱਥੋਂ ਵਾਲਿਆਂ ਨੇ ਇੱਥੋਂ ਤੱਕ ਕਿ CRA ਦੇ ਵਿੱਚ ਜਿਹੜੇ ਕੰਮ ਕਰਦੇ ਸੀ ਜਿਨ੍ਹਾਂ ਨੇ ਇਹ ਸਾਰਾ ਕੁਛ ਸਿਸਟਮ ਚਲਾਉਣਾ ਸੀਗਾ 180-185 ਬੰਦੇ ਉਹਨਾਂ ਦੇ ਵੀ ਫੜੇ ਸੀ ਤੇ ਕੰਮ ਕਰਦੇ ਹੋਏ ਵੀ ਗਵਰਨਮੈਂਟ ਦੇ ਇਹ ਫੰਡਿੰਗ ਲਈ ਗਏ ਸੀਬਾ ਲਈ ਗਏ ਤੇ ਪਲੱਸ ਬਹੁਤ ਸਾਰੇ ਲੋਕ ਇਸ ਕਰਕੇ ਘਰੇ ਬਹਿ ਗਏ ਅਗਲਾ ਕਹਿੰਦਾ $2,000 ਤਾਂ ਮਿਲਦਾ ਹੀ ਹੈ ਮਹੀਨੇ ਦਾ ਹੁਣ ਕੰਮ ਕਾਹਦੇ ਲਈ ਕਰਨਾ ਘਰੇ ਬਹਿ ਗਏ ਜਿਹਦੇ ਕਰਕੇ ਕੰਮ ਵਰਕਰਾਂ ਦੀ ਸ਼ੋਰਟੇਜ ਹੋ ਗਈ ਉਹਦੇ ਸ਼ੋਰਟੇਜ ਹੋਣ ਕਰਕੇ ਉਹਨੂੰ ਅਕੋਮੋਡੇਟ ਕਰਨ ਲਈ ਦਰਵਾਜ਼ੇ ਖੋਲ੍ਹਤੇ ਖਾਸ ਕਰਕੇ ਸਟੂਡੈਂਟ ਇੰਟਰਨੈਸ਼ਨਲ ਹੁਣ ਉਹ ਖੋਲ੍ਹ ਵੀ ਦਿੱਤੇ 10+2 ਵਾਲੇ 16-17 ਸਾਲ ਦੀ ਉਮਰ ਹੁੰਦੀ ਹੈ 10+2 ਵਾਲਿਆਂ ਦੀ ਘਰੋਂ ਕਦੇ ਬਾਹਰ ਨਹੀਂ ਨਿਕਲੇ ਹੁੰਦੇ ਕੋਈ ਘਰ ਦਾ ਕੰਮ ਨਹੀਂ ਕੀਤਾ ਹੁੰਦਾ ਇੱਕਦਮ ਆਜ਼ਾਦ ਕੰਟਰੀ 'ਚ ਆ ਗਏ ਜਿੱਥੇ ਖੁੱਲ੍ਹੀਆਂ ਛੁੱਟੀਆਂ ਸੀਗੀਆਂ ਜਿਵੇਂ ਉੱਥੇ ਰਹਿੰਦੇ ਸੀ 3-3-4 ਕਾਲਜਾਂ ਸਕੂਲਾਂ ਦੇ ਵਿੱਚ ਇਕੱਠੇ ਉਸੇ ਤਰ੍ਹਾਂ ਇੱਥੇ ਰਹਿਣ ਲੱਗ ਗਏ ਕੋਈ ਸਮਝ ਨਹੀਂ ਸੀ ਇਸ ਕੰਟਰੀ ਦੇ ਰੂਲਸ ਰੈਗੂਲੇਸ਼ਨ ਕਿੱਦਾਂ ਹੈ ਅਤੇ ਮਜੋਰਿਟੀ ਤਾਂ ਆਮ ਘਰਾਂ 'ਚੋਂ ਆਏ ਸੀ ਕਰਜ਼ੇ ਚੱਕ ਕੇ ਆਏ ਸੀ ਕੰਮ ਕਰਦੇ ਹੈ ਕਰਦੇ ਸੀ ਹੁਣ ਵੀ ਕਰ ਰਹੇ ਹੈ ਆਪਣਾ ਚਲੋ ਵੀ ਸ਼ਾਇਦ PR ਮਿਲ ਜਾਵੇ ਕਿਉਂਕਿ ਆਪਸ਼ਨ ਸੀ ਗੌਰਮੈਂਟ ਦੀ ਦਿੱਤੀ ਹੋਈ ਪਰ ਜਿਹੜੇ ਵਿੱਚ ਖਰੂਦੀ ਸੀਗੇ ਵਿੱਚੋਂ 100-150-200 ਬੰਦਾ ਉਹਨਾਂ ਨੇ ਇਹੋ ਜਿਹਾ ਕੁ ਗੰਦ ਪਾਇਆ ਤਾਂ ਜਿਹਦੇ ਕਰਕੇ ਅੱਜ ਸਾਡੀਆਂ ਫੋਟੋਆਂ ਛੱਪਣ ਲੱਗ ਗਈਆਂ ਪਰ ਜਿਹੜੇ ਦੂਸਰੇ ਕੰਮ ਕਰਨ ਵਾਲੇ ਵੀ ਸੀ ਉਹਨਾਂ ਦੇ ਨਾਲ ਸਮੱਸਿਆ ਇਹ ਖੜੀ ਹੋ ਗਈ ਕਿ ਜਿਹੜੀ ਜੌਬਾਂ ਸਾਡੇ ਇੱਥੋਂ ਵਾਲੇ ਬੱਚੇ ਆਮ ਤੌਰ 'ਤੇ ਸਕੂਲਾਂ ਕਾਲਜਾਂ 'ਚ ਯੂਥ ਜਾਣ ਵੇਲੇ ਆਪਣੀ ਪੋਕਟ ਮਨੀ ਬਣਾ ਲੈਂਦਾ ਸੀਗਾ ਉਹ ਜੌਬਾਂ ਡਿਸਅਪੀਅਰ ਹੋ ਗਈਆਂ ਅਤੇ ਉਹ ਸਾਰੀਆਂ ਇਹਨਾਂ ਬੱਚਿਆਂ ਨੇ ਆਕੂਪਾਈ ਕਰ ਲਈਆਂ ਹੌਲੀ ਹੌਲੀ ਹੌਲੀ ਖਲਾਰਾ ਵੱਧਦਾ ਕਿ ਜਿੱਥੇ ਦੇਖਿਆ ਵੀ ਹੁਣ ਜੇ ਵੈਨਕੂਵਰ ਵੱਡਾ ਸ਼ਹਿਰ ਨਹੀਂ ਸੂਤ ਆਉਂਦਾ ਤਾਂ ਮੈਨੀਟੋਬਾ ਚਲੇ ਜਾਓ ਮੈਨੀਟੋਬਾ ਸੂਤ ਨਹੀਂ ਆਉਂਦਾ ਤਾਂ ਨਿਊ ਬ੍ਰੰਜ਼ਵਿਕ ਚਲੇ ਜਾਓ

ਨਫ਼ਰਤ ਵਧੀ ਹੋਈ ਹੈ ਤੇ ਸਰਕਾਰਾਂ ਵੀ ਕੋਸ਼ਿਸ਼ ਨਹੀਂ ਕਰ ਰਹੀਆਂ ਕਿਉਂਕਿ ਸਾਡੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਜਿਹੜਾ ਹੁਣ ਰੈਫਰੈਂਡਮ ਕਰਾਉਣਾ ਹੈ ਉਹਦੇ ਵਿੱਚ ਵੀ ਇੱਕ ਇਮੀਗ੍ਰੇਸ਼ਨ ਵਾਲਾ ਸਵਾਲ ਠੋਕਿਆ ਹੋਇਆ ਸੋ ਇਸ ਨਫ਼ਰਤ ਵਾਲੇ ਮਾਹੌਲ ਦੇ ਵਿੱਚ ਉਸ ਰੈਫਰੈਂਡਮ ਦੇ ਵਿੱਚ ਵੀ ਉਹ ਸਾਹਮਣੇ ਨਜ਼ਰ ਆਊਗਾ ਜਦੋਂ ਲੋਕਾਂ ਨੇ ਅਲਬਰਟਾ ਦੇ ਨਾਲ ਰੈਫਰੈਂਡਮ ਦੀਆਂ ਵੋਟਾਂ ਪਾਉਣੀਆਂ ਨੇ ਤਾਂ ਇਸ ਕਰਕੇ ਸਾਨੂੰ ਹੁਣ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ ਅਤੇ ਨਾਲ ਨਾਲ ਇਹ ਵੀ ਹੈ ਕਿ ਰੈਫਰੈਂਡਮ ਦੇ ਲਈ ਹਜੇ ਵੈਸੇ ਚੱਲ ਤਾਂ ਰੌਲਾ ਰੱਪਾ ਹੀ ਰਿਹਾ ਪਰ ਜੇ ਹੁੰਦਾ ਹੈ ਅਕਤੂਬਰ ਦੇ ਵਿੱਚ ਤਾਂ ਇਲੈਕਸ਼ਨ ਅਲਬਰਟਾ ਨੂੰ 60,000 ਬੰਦਾ ਹਾਇਰ ਕਰਨਾ ਪੈਣਾ ਰੈਫਰੈਂਡਮ ਦੀਆਂ ਵੋਟਾਂ ਦੀ ਗਿਣਤੀ ਕਰਨ ਦੇ ਲਈ ਸੋ ਦੇਖਦੇ ਹਾਂ ਹਾਲੇ ਕਿਉਂਕਿ ਕੋਰਟ ਦੇ ਵਿੱਚ ਵੀ ਚੱਲ ਰਿਹਾ ਇਸ਼ੂ ਜਿਹੜਾ ਲਾਸਟ ਕੋਰਟ ਡਿਸੀਜਨ ਆਇਆ ਸੀਗਾ ਕਿ ਫਸਟ ਨੇਸ਼ਨਸ ਨੂੰ ਦੀ ਇਨਪੁੱਟ ਨਹੀਂ ਲਈ ਡਿਸਕਸ ਨਹੀਂ ਕੀਤਾ ਗਿਆ ਪਿਛਲੀ ਦਿਨੀ ਕੈਨਨ ਐਸਕਸ ਦੇ ਵਿੱਚ ਵੈਸਟਰਨ ਪ੍ਰੀਮੀਅਰ ਦੀ ਰੀਟਰੀਟ ਦੇ ਵਿੱਚ ਜਦੋਂ ਡੈਨੀਅਲ ਸਮਿਥ ਨੂੰ ਸਵਾਲ ਪੁੱਛਿਆ ਗਿਆ ਇਸ ਮਸਲੇ ਦੇ ਉੱਤੇ ਰੈਫਰੈਂਡਮ ਦੇ ਉੱਤੇ ਰਿਪੋਰਟਰ ਨੂੰ ਤਾਂ ਡੈਨੀਅਲ ਸਮਿਥ ਨੇ ਸਾਰਾ ਕੁਛ ਕੋਰਟ ਦੇ ਉੱਤੇ ਜੱਜ ਸਾਹਿਬ ਦੇ ਉੱਤੇ ਵੀ ਇਹ ਡਿਸੀਜ਼ਨ ਇਲੀਗਲ ਹੈ ਅਨਡੈਮੋਕ੍ਰੈਟਿਕ ਹੈ ਥੋੜ੍ਹਾ ਝਾੜਤਾ ਪਰ ਨਾਲ ਮੈਨੀਟੋਬਾ ਦਾ ਪ੍ਰੀਮੀਅਰ ਬੈਠਾ ਸੀ ਜਿਹੜਾ ਕਿ ਫਸਟ ਨੇਸ਼ਨਸ ਤੋਂ ਇੰਡੀਜਨਸ ਹੈ ਉਹਨੇ ਬੜੇ ਕੁਇਕਲੀ ਰਿਪੋਰਟਰ ਨੂੰ ਕਿਹਾ ਕਹਿੰਦਾ ਮੈਂ ਇਹਦੀ ਦਾ ਜਵਾਬ ਦੇਣਾ ਤਾਂ ਉਹਨੇ ਜਦੋਂ ਡੈਨੀਅਲ ਸਮਿਥ ਨੂੰ ਜਵਾਬ ਦਿੱਤਾ ਕਹਿੰਦਾ ਵੀ ਤੂੰ ਜੋ ਕਹਿ ਰਹੀ ਹੈ ਇਹ ਗਲਤ ਹੈ ਇਹ ਠੀਕ ਨਹੀਂ ਹੈਗਾ ਕਿਉਂਕਿ ਜਿਹੜਾ ਡਿਸਕਸ ਕਰਨਾ ਸੀਗਾ ਉਹ ਪਟੀਸ਼ਨਰ ਜਿਹੜੇ ਜੇ ਸਾਈਨ ਕਰਾ ਰਹੇ ਸੀ ਪਟੀਸ਼ਨ ਉਹਨਾਂ ਨੇ ਨਹੀਂ ਸੀ ਡਿਸਕਸ ਕਰਨਾ ਸੀ ਡਿਸਕਸ ਤੁਸੀਂ ਕਰਨਾ ਸੀ ਤੇਰੀ ਸਰਕਾਰ ਨੇ ਕਰਨਾ ਸੀ ਵੀ ਉਹਨਾਂ ਵੱਲ ਨੂੰ ਨਾ ਜਾ ਤੂੰ ਉਂਗਲ ਕਰ ਇਸ ਕਰਕੇ ਉਹ ਇਉਂ ਲੱਗਿਆ ਜਿਵੇਂ ਮੈਨੀਟੋਬਾ ਵਾਲੇ ਨੇ ਚਪੇੜ ਮਾਰੀ ਹੁੰਦੀ ਹੈ ਤੇ ਖੈਰ ਇੱਕ ਗੀਤ ਸੁਣ ਲਈਏ ਉਦੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਆਪਾਂ ਮੌਸਮ ਬੜਾ ਵਧੀਆ ਅੱਜ ਠੰਡ ਜੀ ਬਾਹਰ ਤੇ ਜੇ ਤੁਸੀਂ ਇੱਧਰ ਫਿਰਦੇ ਹੋ ਨਾ ਰੈੱਡ ਸਟੋਨ ਕਾਰਨਰ ਸਟੋਨ ਵਾਲੇ ਪਾਸੇ ਨੂੰ ਤਾਂ ਬਾਪੂ ਦੀਆਂ ਜਲੇਬੀਆਂ ਵਾਲਾ ਟਰੱਕ ਵੀ ਲੱਗਿਆ ਹੋਊਗਾ ਇੱਥੇ ਟਿਮ ਹੋਰਟਨ ਚਲੋ ਫਰੈਸ਼ਕੋ ਵਾਲੇ ਪਲਾਜ਼ੇ ਦੇ ਨਾਲ ਕਾਰਨਰ ਸਟੋਨ 'ਚ ਜਾਇਆ ਉੱਥੇ ਅਤੇ ਦੱਸ ਦਿਓ ਵੀ ਲੋਕ ਸੱਤ ਸੁਣ ਕੇ ਗਏ ਆ ਫਿਰ ਪਹਿਲਾਂ ਤੁਹਾਨੂੰ ਟੇਸਟ ਕਰਾਉਣਗੇ ਪਰ ਇਹ ਹੈ ਕਿ ਟੇਸਟ ਕਰਕੇ ਨਾ ਮੁੜੇ ਆਇਓ ਲੈ ਕੇ ਆਇਓ ਨਾਲ 1.5-2 ਪਾਉਂਡ ਗੀਤ ਸੁਣ ਲਈਏ ਉਦੋਂ ਬਾਅਦ ਵਾਪਸ ਆਉਂਦੇ ਹਾਂ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਾਂ ਜੀ ਤੇ ਸੌਰੀ ਮਹਿਮਾਨ ਆ ਗਏ ਸੀ ਸਟੂਡੀਓ ਚ ਤੇ ਇਸ ਕਰਕੇ ਥੋੜਾ ਜਿਹਾ ਬ੍ਰੇਕ ਲੈਣੀ ਪਈ ਤੇ ਖੈਰ 10 ਮਿੰਟ ਬਚਦੇ ਨੇ ਆਪਣੇ ਕੋਲੇ ਮਿੰਟੂ ਗੁਰੂ ਸਰੀਆ ਦੇ ਲਈ ਤੇ ਗੱਲਬਾਤ ਕਰਦੇ ਹਾਂ ਉਦੋਂ ਪਹਿਲਾਂ ਬੈਗੇਜ ਵਾਲੀ ਮੈਂ ਗੱਲ ਤੁਹਾਡੇ ਨਾਲ ਕਰਤੀ ਆ ਬੀ ਕੇਅਰਫੁਲ ਬਹੁਤ ਧਿਆਨ ਨਾਲ ਆਪੋ ਆਪਣੇ ਪਰਿਵਾਰਾਂ ਚ ਗੱਲਾਂ ਬਾਤਾਂ ਜ਼ਰੂਰ ਕਰੋ ਕਿ ਜਦੋਂ ਵੀ ਕਿਤੇ ਜਾਣਾ ਤਾਂ ਆਪਦੇ ਸੂਟਕੇਸਿਸ ਦੀ ਫੋਟੋ ਜ਼ਰੂਰ ਖਿੱਚ ਲਓ ਟਿਮ ਹਾਰਟਨ ਵੀ ਇੱਕ ਉਸ ਜਿਹੜੀ ਪਹਿਲਾਂ ਆਪਾਂ ਗੱਲਬਾਤ ਕਰਦੇ ਹਟੇ ਹਾਂ ਨਾ ਸਮੱਸਿਆ ਦਾ ਕਾਰਨ ਬਣੀ ਕਿਉਂਕਿ ਆਪਣੇ ਲੋਕਾਂ ਦੇ ਵੀ ਬਹੁਤ ਸਾਰੇ ਟਿਮ ਹਾਰਟਨ ਫਰੈਂਚਾਈਜ਼ ਹੁਣ ਲਈਆਂ ਹੋਈਆਂ ਨੇ ਤੇ ਇੱਕ LMIAs ਵਿਕਦੀਆਂ ਸੀਗੀਆਂ ਤੇ ਇੱਥੋਂ ਵਾਲਿਆਂ ਨੂੰ ਵੀ ਹੋ ਜਾਂਦਾ ਕਿ LMIAਂ ਤੋਂ ਵੀ ਪੈਸੇ ਬਣਾਓ ਤੇ ਮੈਜੋਰਿਟੀ ਜਿਹੜੇ ਟਿਮ ਹਾਰਟਨ

ਚ ਸਟੂਡੈਂਟ ਹਾਇਰ ਕੀਤੇ ਗਏ ਜਾਂ ਪੰਜਾਬੀ ਹਾਇਰ ਕੀਤੇ ਗਏ ਜਾਂ ਭਾਰਤੀ ਹਾਇਰ ਕੀਤੇ ਗਏ ਤੇ ਉੱਥੇ ਵੀ ਕੁਛ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਦੋਂ ਫੋਟੋਆਂ ਵਾਇਰਲ ਹੋਈਆਂ ਕਾਊਂਟਰਾਂ ਤੇ ਬੈਠੇ ਨੰਗੇ ਪੈਰੀ ਗੰਦੇ ਪੈਰੀ ਫੂਡ ਜਿੱਥੇ ਪ੍ਰੈਪਰੇਸ਼ਨ ਕਰਨੀ ਹੈ ਟੇਬਲਾਂ ਦੇ ਉੱਤੇ ਤੇ ਉਹਦੇ ਕਰਕੇ ਵੀ ਕਿਉਂਕਿ ਅੱਜ ਕੱਲ੍ਹ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਕ ਫੋਟੋ ਕਿਸੇ ਨੇ ਖਿੱਚੀ ਨਹੀਂ ਤੇ ਵਾਇਰਲ ਹੋਏ ਨਹੀਂ ਬਾਕੀ ਫਿਰ ਲੈਂਗੁਏਜ ਦਾ ਫਰਕ ਹੈ ਜਦੋਂ ਆਰਡਰ ਕਰਨਾ ਆਰਡਰ ਲੈਣਾ ਤਾਂ ਉਹ ਚੀਜ਼ਾਂ ਨੇ ਬਹੁਤ ਜ਼ਿਆਦਾ ਇਫੈਕਟ ਕੀਤਾ ਸਾਡੇ ਭਾਈਚਾਰੇ ਨੂੰ ਤੇ ਉਹਦੇ 'ਤੇ ਹੁਣ ਕੋਸ਼ਿਸ਼ ਦੁਆਰਾ ਟਾਈਮ ਲੱਗਣਾ ਹੈ ਸਾਰਿਆਂ ਨੂੰ ਰਲ ਮਿਲ ਕੇ ਕਿ ਆਪਾਂ ਕਿਵੇਂ ਵਾਪਸ ਉਹ ਲਿਆਉਣੀ ਹੈ ਜੋ ਟਿਮ ਹੋਲਟਨ ਦੀ ਗੱਲ ਕਰਦਾ ਸੀ ਤਾਂ ਹੁਣ ਟਿਮ ਹੋਲਟਨ ਨੂੰ ਸੇਕ ਕਾਫੀ ਲੱਗਿਆ ਹੈ ਕਿਉਂਕਿ ਆਪੋਜੀਸ਼ਨ ਵੀ ਪਾਰਲੀਮੈਂਟ ਦੇ ਵਿੱਚ ਗੱਲ ਕਰਦੀ ਹੈ ਕਿ ਟਿਮ ਹੋਲਟਨ ਕਿਉਂਕਿ ਅਨਇੰਪਲੋਇਮੈਂਟ ਰੇਟ ਜਿਹੜਾ ਯੂਥ ਦਾ ਹੈਗਾ ਉਹ 14% ਹੈ ਬਲਕਿ 15% ਦੇ ਨੇੜੇ ਹੈ 14 ਸਮਥਿੰਗ ਹੈ ਸੋ 15% ਜਿਹੜਾ ਅਨਇੰਪਲੋਇਮੈਂਟ ਰੇਟ ਹੈ ਯੂਥ ਦਾ ਉਹ ਬਹੁਤ ਜ਼ਿਆਦਾ ਬੱਚਿਆਂ ਨੂੰ ਜਿਨ੍ਹਾਂ ਨੇ ਯੂਨੀਵਰਸਿਟੀ ਕਾਲਜ ਜਾਂ ਛੁੱਟੀਆਂ ਵੇਲੇ ਥੋੜ੍ਹਾ ਬਹੁਤਾ ਕੈਸ਼ ਬਣਾਉਣਾ ਹੁੰਦਾ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ 15% ਦੇ ਨੇੜੇ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਲੋਕਾਂ ਨੂੰ ਫਰਸਟ੍ਰੇਟ ਕਰਦਾ ਬੱਚਿਆਂ ਨੂੰ ਫਰਸਟ੍ਰੇਟ ਕਰਦਾ ਤਾਂ ਬਾਕੀ ਪੇਰੈਂਟਸ ਨੂੰ ਵੀ ਕਰਦਾ ਬੱਚਿਆਂ ਦੇ ਨੂੰ ਤਾਂ ਜ਼ਿਆਦਾ ਟਿਮ ਹੋਲਟਨ ਵਾਲੇ ਟੈਂਪਰੇਰੀ ਫੋਰਨ ਵਰਕਰ ਹਾਇਰ ਕਰਨ ਲੱਗ ਗਏ ਸੀ ਕਿਉਂਕਿ ਇੱਕ ਤਾਂ ਉਹਨਾਂ ਨੂੰ ਸੈਲਰੀਜ਼ ਘੱਟ ਦੇਣੀਆਂ ਪੈਂਦੀਆਂ ਸੀਗੀਆਂ ਅਤੇ ਹੋਰ ਬੈਨੀਫਿਟ ਵਗੈਰਾ ਵੀ ਅਤੇ ਫਿਰ ਐਲਐਮਆਈਏ ਵਾਲਾ ਇਸ਼ੂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਹੁਣ ਜਦੋਂ ਉਹਨਾਂ ਨੂੰ ਸੇਕ ਲੱਗਿਆ ਤਾਂ ਹੁਣ ਉਹਨਾਂ ਨੇ ਕਹਿੰਦੇ ਅਸੀਂ 10,000 ਜਿਹੜਾ ਹੈਗਾ ਲੋਕਲ ਵਰਕਰ ਹਾਇਰ ਕਰਾਂਗੇ 80 ਨਵੀਆਂ ਲੋਕੇਸ਼ਨਾਂ ਦੇ ਵਿੱਚ ਕਹਿੰਦੇ ਅਸੀਂ ਅਕਰੋਸ ਕੈਨੇਡਾ 10,000 ਜਿਹੜੇ ਲੋਕਲ ਵਰਕਰ ਹਾਇਰ ਕਰਾਂਗੇ ਅਸੀਂ ਟੈਂਪਰੇਰੀ ਫੋਰਨ ਵਰਕਰ ਨਹੀਂ ਹਾਇਰ ਕਰਾਂਗੇ ਪਰ ਉਹਨੂੰ ਕਦੋਂ ਸ਼ੁਰੂ ਕਰਨਗੇ ਕਿਉਂਕਿ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ 14% ਅਨਇੰਪਲੋਇਮੈਂਟ ਰੇਟ ਦੇ ਵਿੱਚ ਅਤੇ ਕਦੋਂ ਹਾਇਰ ਕਰਨਗੇ ਕਿ ਕਿੰਨੇ ਕੁ ਹਾਇਰ ਕਰਨਗੇ ਇਹ ਡਿਪੈਂਡ ਕਰਦਾ ਪਰ ਉਹ ਕਹਿੰਦੇ ਉੱਦਾਂ ਸਾਡਾ ਟੋਟਲ ਸਾਡੇ ਕੋਲ 1,10,000 ਇੰਪਲੋਈ ਹੈ ਜਿਹਦੇ ਕੋਲੋਂ ਟੈਂਪਰੇਰੀ ਫੋਰਨ ਵਰਕਰ ਜਿਹਦੇ ਵਿੱਚ ਸਾਡੇ ਕੋਲ ਸਿਰਫ 4,000 ਹੀ ਹੈ ਪਰ ਟਿਮ ਹੋਲਟਨ ਨੇ ਜਿਹੜਾ ਇਹ ਕੀਤਾ ਹੈ ਇਹ ਇਸ ਕਰਕੇ ਨਹੀਂ ਕਿ ਸਿਰਫ ਕੀਤਾ ਕਿ ਜਿਹੜਾ ਉਹਨਾਂ ਨੂੰ ਉਹ ਸੇਕ ਲੱਗ ਰਿਹਾ ਸੀਗਾ ਲੋਕਾਂ ਕੋਲੋਂ ਕਿਉਂਕਿ ਫਰੈਂਚਾਈਜ਼ ਕਾਫੀ ਬਦਨਾਮ ਹੋ ਗਈ ਸੀਗੀ ਸੋਸ਼ਲ ਮੀਡੀਆ 'ਤੇ ਮੈਜੋਰਿਟੀ ਗੋਰੇ ਜਿਹੜੇ ਟਿਮ ਹੋਲਟਨ ਜਗ੍ਹਾ 'ਤੇ ਸਿੰਘ ਹੋਲਟਨ ਲਿਖਣ ਲੱਗ ਗਏ ਸੀਗੇ ਸੋ ਗੱਲ ਸਿਰਫ ਓਨੀ ਨਹੀਂ ਸੀਗੀ ਕਿ ਉਹਦੇ ਕਰਕੇ ਇਹਨਾਂ ਨੇ ਹੁਣ 10,000 ਬੰਦਾ ਹਾਇਰ ਕਰਨ ਦੀ ਗੱਲ ਕੀਤੀ ਹੈ ਗੱਲ ਜਿਹੜੀ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਵੀ ਹੈ ਕਿਉਂਕਿ ਹੁਣ ਉਸ ਸਿਚੁਏਸ਼ਨ ਨੂੰ ਕੈਸ਼ ਕਰਨ ਦੇ ਲਈ ਡੰਕਨ ਡੋਨਟਸ ਵਾਲੇ ਮਾਰਕੀਟ 'ਚ ਆ ਰਹੇ ਨੇ ਦੁਆਰਾ ਫੇਰ ਕੈਨੇਡਾ ਦੇ ਵਿੱਚ ਸੋ ਹੁਣ ਉਹਨਾਂ ਨੂੰ ਇਹ ਹੈ ਕਿ ਜੇ ਡੰਕਨ ਡੋਨਟਸ ਦੁਆਰਾ ਮਾਰਕੀਟ 'ਚ ਆ ਜਾਂਦੇ ਕੈਨੇਡਾ ਦੇ ਵਿੱਚ ਜਿਹੜੇ ਕਹਿੰਦੇ ਕਿ ਥਰੂ ਆਊਟ ਕੈਨੇਡਾ 700 ਸਟੋਰ ਉਹਨਾਂ ਨੇ ਖੋਲ੍ਹਣ ਦਾ ਪਲਾਨ ਕੀਤਾ ਹੋਇਆ ਤਾਂ ਫਿਰ ਸਾਡੀ ਪੋਕਟ ਹਰਟ ਹੋਊਗੀ ਲੋਕ ਟਿਮ ਹੋਲਟਨ ਨੂੰ ਛੱਡ ਕੇ ਉੱਧਰ ਜਾਣਾ ਸ਼ੁਰੂ ਕਰ ਦੇਣਗੇ ਇਸ ਕਰਕੇ ਵੀ ਨੋ ਕੰਪਨੀ ਕੋਈ ਵੀ ਕੰਪਨੀ ਪ੍ਰੋਫਿਟ ਮੋਟਿਵ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਹੁੰਦੀ ਨੋ ਕੰਪਨੀ ਡਜ਼ ਐਨੀਥਿੰਗ ਆਊਟਸਾਈਡ ਆਫ ਦਾ ਪ੍ਰੋਫਿਟ ਮੋਟਿਵ ਸੋ ਦਿਸ ਇਜ਼ ਨਾਟ ਐਨ ਐਕਟ ਆਫ ਏਟਰੀਜ਼ਮ ਦਿਸ ਪਿਓਰਲੀ ਵੀ ਨੀਡ ਵਰਕਰਸ ਐਂਡ ਦੇ ਨਾਓ ਸੀ ਦਾ ਥਰੈਟ ਆਫ ਡੰਕਨ ਡੋਨਟਸ ਕਮਿੰਗ ਬੈਕ ਇਨ ਟੂ ਪਲੇ ਐਂਡ ਸੋ ਇਟ ਇਜ਼ ਨਾਟ ਕੋਇੰਸੀਡੈਂਟਲ ਦੈਟ ਦਿਸ ਅਨਾਊਂਸਮੈਂਟ ਅਲੋਂਗ ਵਿਦ ਦਾ renovation and refurbishment and expansions of their existing restaurant is karke achanak nahi ho gaya so is karke tim horton wale hun hair karna shuru karnge par karnge dunkin donut karke bhi dunkin donut pehla bhi aaye si par bahut challe nahi sige is karke unna ne apni kuch franchise kholiyan is tonu yaad hona sunridge de vich jithe hun tim horton hai across from shoppers utthe dunkin donut hi kholya si ਫਿਰ ਡੰਕਨ ਡੋਨਟ ਦੀ ਲੋਕੇਸ਼ਨ ਬੰਦ ਹੋ ਗਈ ਸੀ ਟਿਮ ਹੋਲਟਨ ਖੁੱਲ੍ਹ ਗਿਆ ਸੀ ਤਾਂ ਹੁਣ ਦੁਆਰਾ ਮਾਰਕੀਟ 'ਚ ਡੰਕਨ ਡੋਨਟ ਵਾਲੇ ਆ ਰਹੇ ਨੇ ਸੋ ਇਹ ਸੀ ਗੱਲਾਂ ਬਾਤਾਂ ਕੁਛ ਘਟਨਾਵਾਂ ਇਹੋ ਜਿਹੀਆਂ ਹੋ ਗਈਆਂ ਨੇ ਜਿਨ੍ਹਾਂ ਦਾ ਬਹੁਤ ਅਫਸੋਸ ਹੁੰਦਾ ਸਰੀ ਦੇ ਵਿੱਚ ਗੋਲੀ ਬੰਦ ਨਹੀਂ ਹੋ ਰਹੀ ਪਤਾ ਨਹੀਂ ਕਿੱਧਰ ਨੂੰ ਤੁਰ ਪਏ ਆ ਨੌਜਵਾਨ ਸਾਡੇ ਹਰ ਰੋਜ਼

ਰੋਜ਼ ਸਵੇਰੇ ਸ਼ਾਮ ਗੋਲੀ ਚੱਲਦੀ ਹੈ ਪੁਲਿਸ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਕਾਨੂੰਨ ਬਹੁਤ ਜਿਹੜੇ ਹੈਗੇ ਆ ਸੌਫਟ ਨੇ ਬਹੁਤ ਕੁਝ ਬਦਲਣਾ ਪਊਗਾ ਸਖਤੀ ਕਰਨੀ ਪਊਗੀ ਤਾਂ ਹੀ ਜਾ ਕੇ ਇਹ ਹੋਣਾ ਹੈ ਕੰਟਰੋਲ ਗੈਂਗ ਵਾਰ ਪਹਿਲਾਂ ਵੀ ਚੱਲਦਾ ਸੀ ਵੀਸੀ ਦੇ ਵਿੱਚ ਸਰੀ ਦੇ ਵਿੱਚ ਇਹ ਨਹੀਂ ਕਿ ਨਵਾਂ ਹੈ ਕੋਈ ਪਰ ਹੁਣ ਜਿਹੜੀ ਖੂਨੀ ਖੇਡ ਚੱਲ ਰਹੀ ਹੈ ਨਾ ਉਹ ਬਹੁਤ ਖਤਰਨਾਕ ਜੀ ਹੈ ਆ ਜਿਹੜੀਆਂ ਹੁਣ ਕਹਾਣੀਆਂ ਸੁਣਦੇ ਹਾਂ ਕਿ ਜੀ ਬਿਸ਼ਨੋਈ ਗਰੁੱਪ ਵੱਲੋਂ ਲੈਟਰ ਲਿਖੀ ਗਈ ਹੈ ਪੁਲਿਸ ਫੋਰਸ ਨੂੰ ਕੈਨੇਡਾ ਦੀ ਵੱਲੋਂ ਕਿ ਸਾਡਾ 1000 ਗੈਂਗਸਟਰ ਹੈ ਕੈਨੇਡਾ ਦੇ ਵਿੱਚ ਜਿਹੜਾ ਕੰਮ ਕਰਨ ਲਈ ਤਿਆਰ ਬੈਠਾ ਹੈ ਸੋ ਇਹੋ ਜਿਹੀਆਂ ਜਦੋਂ ਚਿੱਠੀਆਂ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਹੈਗੀਆਂ ਵੀ ਆਉਂਦੀਆਂ ਵੀ ਇੱਕ ਨਹੀਂ ਆਉਂਦੀਆਂ ਜੇ ਆਉਂਦੀਆਂ ਤਾਂ ਕੀ ਉਹਨਾਂ ਨੂੰ ਲੱਭਿਆ ਨਹੀਂ ਜਾ ਸਕਦਾ ਕਿ ਕਿੱਥੋਂ ਆਈ ਹੈ ਅਤੇ ਕਿੱਥੇ ਜੇ ਕੋਈ ਈਮੇਲ ਤੁਹਾਡੇ ਕੋਲ ਆਈ ਹੈ ਤਾਂ ਇਹ ਕਿਵੇਂ ਆ ਗਈ ਸੋ ਇਹ ਬਹੁਤ ਖਤਰਨਾਕ ਜਿਹਾ ਮਾਹੌਲ ਬਣਦਾ ਜਾ ਰਿਹਾ ਕਿਉਂਕਿ ਹੈ ਤਾਂ ਭਾਵੇਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕੈਨੇਡਾ ਕੰਟਰੀ ਆਫ ਇਮੀਗ੍ਰੈਂਟਸ ਹੈ ਇਮੀਗ੍ਰੈਂਟਸ ਬਿਨਾਂ ਸਰਨਾ ਤਾਂ ਹੈ ਨਹੀਂ ਪਰ ਇਹ ਜ਼ਰੂਰ ਹੁੰਦਾ ਕਿ ਫਿਰ ਸਰਕਾਰਾਂ ਚੂਜ਼ ਕਰਨ ਲੱਗ ਜਾਂਦੀਆਂ ਕਿੱਥੋਂ ਸੱਦਣੇ ਆ ਅਤੇ ਕਿਹਨੂੰ ਸੱਦਣਾ ਯੂਰਪੀਅਨ ਕੰਟਰੀ ਹੈ ਜਾਂ ਬਾਕੀ ਹੈ ਮੈਕਸੀਕਨ ਕੰਟਰੀ ਹੈ ਆਹ ਜਿਹੜੀ ਰੀਸੈਂਟ ਹੈਲੀਫੈਕਸ ਵਾਲੀ ਘਟਨਾ ਵਾਪਰੀ ਹੈ ਉਹਨੇ ਹਿਲਾ ਕੇ ਰੱਖਤਾ ਭਾਈਚਾਰੇ ਨੂੰ ਗਲਤੀ ਬੱਚੇ ਕਰ ਲੈਂਦੇ ਨੇ ਹੁਣ ਕੁੜੀ ਪ੍ਰੈਗਨੈਂਟ ਹੋ ਗਈ ਬੱਚਾ ਹੋਣ ਤੱਕ ਬਹੁਤ ਸਾਰਾ ਟਾਈਮ ਸੀ ਕਿ ਉਸ ਚੀਜ਼ ਨੂੰ ਹੈਂਡਲ ਕੀਤਾ ਜਾ ਸਕਦਾ ਸੀ ਪਰ ਬੱਚਾ ਪੈਦਾ ਕਰਕੇ ਉਹਨੂੰ ਖੁਰਦ ਬੁਰਦ ਕਰਨਾ ਉਹ ਬੱਚਾ ਪੈਦਾ ਵੀ ਹੋਸਪਿਟਲ ਤੋਂ ਬਾਹਰ ਕਰਨਾ ਅਤੇ ਫਿਰ ਜਦੋਂ ਸਿਹਤ ਵਿਗੜ ਗਈ ਹੋਸਪਿਟਲ ਪਹੁੰਚੀ 23 ਸਾਲ ਦੀ ਕੁੜੀ ਹੈ ਸੀ ਅਤੇ ਹੋਸਪਿਟਲ ਨੇ ਦੇਖ ਲਿਆ ਕਿ ਬੱਚਾ ਪੈਦਾ ਕਰਕੇ ਆਈ ਹੈ ਉਹ ਕਿੱਥੇ ਹੈ ਪੁਲਿਸ ਕੰਮ 'ਤੇ ਲੱਗ ਗਈ ਪੁਲਿਸ ਨੇ ਲੱਭ ਲਿਆ ਉਹਦੇ ਦੋ ਸਾਥੀ ਫੜ ਲਏ ਉਹ ਦੋਨੇ ਦੱਸੇ ਜਾਂਦੇ ਆ ਮਾਮਾ ਮਾਮੀ ਹੈ ਮਾਮਾ ਮਾਮੀ ਹੈ ਆਪ ਵੀ 23 ਸਾਲ ਦੀ ਹੋਸਪਿਟਲ ਦੇ ਵਿੱਚ ਅਖੀਰ ਮਰ ਗਈ ਸੋ ਇਸ ਚੀਜ਼ ਨੇ ਬਹੁਤ ਜਿਹੜਾ ਭਾਈਚਾਰੇ ਨੂੰ ਸੇਕ ਪਹੁੰਚਾਇਆ ਸੋ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਸਾਡੀਆਂ ਕੰਮ ਤਾਂ ਕਰ ਰਹੇ ਹੈ ਬਹੁਤ ਸਾਰੇ ਸੰਸਥਾਵਾਂ ਨੇ ਗਰੁੱਪ ਨੇ ਗੁਰੂ ਘਰ ਨੇ ਜਿੱਥੇ ਜ਼ਰੂਰਤ ਹੁੰਦੀ ਹੈ ਬੱਚਿਆਂ ਦੀ ਮਦਦ ਤਾਂ ਕਰਦੇ ਨੇ ਪਰ ਹੁਣ ਬੱਚੇ ਮਦਦ ਕਿੰਨੀ ਕੁ ਕਰਨ ਕਿੱਥੇ ਕਿੱਥੇ ਕਰਨ ਅਤੇ ਬਾਕੀ ਜ਼ਰੂਰਤ ਜੇ ਬੱਚੇ ਪਹੁੰਚਣ ਮਦਦ ਮੰਗਣ ਤਾਂ ਹੀ ਹੈ ਨਾ ਜੇ ਹੁਣ ਇੱਥੇ ਮਦਦ ਮੰਗ ਲੈਂਦੇ ਤਾਂ ਹੋ ਸਕਦਾ ਕੋਈ ਨਾ ਕੋਈ ਮਦਦ ਹੋ ਜਾਂਦੀ ਪਰ ਖੈਰ ਮਿੰਟੂ ਨਾਲ ਗੱਲਬਾਤ ਕਰਨੀ ਹੈ ਅਤੇ ਛੋਟੀ ਜਿਹੀ ਬ੍ਰੇਕ ਲੈਂਦੇ ਉਹ ਤੋਂ ਬਾਅਦ ਫਿਰ ਮਿੰਟੂ ਨਾਲ ਪੰਜਾਬ ਅਤੇ ਭਾਰਤ ਦੀ ਖਬਰ ਸਾਰ ਲੈਂਦੇ ਹਾਂ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ ਹਰ ਸਾਲ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਹੈ ਤੇ ਵਕਤ ਹੋ ਗਿਆ ਪੰਜਾਬ ਤੇ ਭਾਰਤ ਦੀ ਗੱਲਬਾਤ ਖਬਰਸਾਰ ਲੈਣ ਦਾ ਮਿੰਟੂ ਗੁਰੂਸਰੀਆ ਜੀ ਮੇਰੇ ਨਾਲ ਸ਼ਾਮਲ ਨੇ ਮਿੰਟੂ ਵੀਰ ਪ੍ਰੋਗਰਾਮ ਲੋਕ 7 ਵਜੇ ਜੀ ਆਏ ਨੇਗਾ ਸਵਾਗਤ ਮਿੰਟੂ ਵੀਰ ਜੀ ਆਏ ਜੀ ਨੇਗਾ ਸਵਾਗਤ ਦੇਖੀਏ ਵੀ ਕਿੱਥੇ ਕਮੀ ਰਹਿ ਗਈ ਮਿੰਟੂ ਵੀਰ ਸੁਣ ਸਕਦੇ ਹੋ ਮਿੰਟੂ ਵੀਰ ਹੈਲੋ ਮਿੰਟੂ ਵੀਰ ਜੀ ਆਇਆਂ ਨੇ ਕਾ ਸਵਾਗਤ ਜੀ ਵਾਪਸ ਆਉਂਦੇ ਹਾਂ ਜੀ

0: ਬੜਾ ਟਰਾਈ ਕਰਦੇ ਹਾਂ ਜੀ ਮਿੰਟ ਵੀਰ ਲੋਕ ਸਾਥ ਵਿੱਚ ਜੀ ਆਏ ਨੇਗਾ ਸਵਾਗਤ ਜੀ ਹੈਲੋ
1: ਹੈਲੋ
0: ਜੀ ਮਿੰਟ ਵੀਰ ਸੁਣ ਰਹੀ ਮੇਰੀ ਆਵਾਜ਼
1: ਹਾਂਜੀ ਹੁਣ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ
0: ਠੀਕ ਹੈ ਜੀ ਬਹੁਤ ਬਹੁਤ ਬਹੁਤ ਧੰਨਵਾਦ ਜੀ ਤੇ ਅੱਛਾ ਰਵਨੀਤ ਬਿੱਟੂ ਨੇ ਜਿਹੜਾ ਕਮਲ ਕੁੱਟਿਆ ਸੀ ਤੇ ਹੁਣ ਕਹਿੰਦੇ ਮਾਫ਼ੀ ਮੰਗ ਲਈ
1: ਦੇਖੋ ਰਵਨੀਤ ਬਿੱਟੂ ਦਾ ਐਪੀਸੋਡ ਜਿਹੜਾ ਸੀਗਾ ਬੇਸਿਕਲੀ ਇਹਨੇ ਮਾਫ਼ੀ ਉਹ ਨਹੀਂ ਮੰਗੀ ਹੈਗੀ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਇਹਨਾਂ ਦੇ ਸਿਆਸਤਦਾਨਾਂ ਨੇ ਇੱਕ ਨੈਰੇਟਿਵ ਚਲਾਇਆ ਸੀਗਾ ਕਿ ਇਹਨੇ ਪੁਲਿਸ ਵਾਲਿਆਂ ਦੇ ਨਾਲ ਬਦਸਲੂਕੀ ਕੀਤੀ ਆ ਕਿਉਂ ਕਿਉਂਕਿ ਦੇਖੋ ਠੀਕ ਆ ਬਦਸਲੂਕੀ ਹੋ ਵੀ ਜਾਂਦੀ ਆ ਇਹਦੇ ਚ ਕੋਈ ਸ਼ੱਕ ਨੀ ਕੋਈ ਦੋਰਾ ਨਹੀਂ ਹੈ ਕਿ ਜਿਹੜੇ ਅੱਜ ਕੱਲ ਦੇ ਆਪਾਂ ਵੇਖੀ ਲੀਡਰ ਹੈ ਉਹ ਜਿਉਂ ਰਹੇ ਨੇ ਰੀਲ ਕਲਚਰ ਦੇ ਵਿੱਚ ਜਿਵੇਂ ਪੱਥਰ ਯੁੱਗ ਹੁੰਦਾ ਸੀ ਨਾ ਕਿਸੇ ਸਮੇਂ ਇਹ ਅੱਜ ਰੀਲ ਯੁੱਗ ਆ ਰੀਲ ਯੁੱਗ ਦੇ ਵਿੱਚ ਕੀ ਆ ਕਿ ਇਹਨਾਂ ਦੇ ਨਾਲ ਆਈ ਟੀ ਟੀਮਾਂ ਹੁੰਦੀਆਂ ਨੇ ਉਹ ਆਈ ਟੀ ਟੀਮਾਂ ਅੱਛਾ ਆਈ ਟੀ ਟੀਮਾਂ ਇੱਕ ਦਿਨ ਜਿੱਦਣ ਇਹ ਰਾਜਾ ਵੜਿੰਗ ਤੇ ਜਿਹੜੇ ਹੈਗੇ ਨੇ ਸਤੌਜ ਵਾਲੇ ਮਹਾਰਾਜ ਇਹ ਆਪਸ ਦੇ ਵਿੱਚ ਹੋਏ ਸ਼ਹਿਰੋ ਸ਼ਹਿਰੀ ਹੋਈ ਤੇ ਇੱਕ ਦਿਨ ਉਦਣ ਮਤਲਬ ਕਿ ਜੇ ਆਪਾਂ ਕਹੀਏ ਤਾਂ ਰਾਜਾ ਵੜਿੰਗ ਦਾ ਇੱਕ ਬਹੁਤ ਨੇੜ ਦਾ ਬੰਦਾ ਮੇਰੇ ਕੋਲ ਬੈਠਾ ਉਸਨੇ ਕਿਹਾ ਕਿ ਰਾਜਾ ਵੜਿੰਗ ਨੇ ਆਹ ਸ਼ਹਿਰੀ ਦਾ ਜਵਾਬ ਵੇਖ ਮਿੰਟੂ ਕਿਵੇਂ ਤਾਬੜ ਤੋੜ ਸ਼ਹਿਰੀ ਦੇ ਨਾਲ ਦਿੱਤਾ ਤੇ ਮੈਂ ਕਿਹਾ ਇਹ ਕਦੋਂ ਦਾ ਬਈ ਸੁਰਜੀਤ ਪਾਤਰ ਦਾ ਚੇਲਾ ਬਣ ਗਿਆ ਇਹਨੂੰ ਆਉਂਦੀ ਨੀ ਕਵਿਤਾ ਆਉਂਦੀ ਨੀ ਰਾਜਾ ਵੜਿੰਗ ਦੇ ਤਾਂ ਕਵਿਤਾ ਮਤਲਬ ਕਿ ਘਰ ਦੀ ਫਿਰਨੀ ਤੋਂ ਨੀ ਲੰਘਦੀ ਉਸਨੇ ਆਖਿਆ ਕਿ ਨਹੀਂ ਵੀ ਕੋਈ ਟੀਮ ਹੈ ਰਾਜਸਥਾਨ ਤੋਂ ਹਾਇਰ ਕੀਤੀ ਉਹ ਨੇ ਉਹ ਅੱਛਾ ਕਵੀ ਵੀ ਹੈ ਵਿੱਚ ਕਮਾਲ ਤੁਸੀਂ ਹਿਸਾਬ ਲਾ ਲਵੋ ਕਿ ਬਈ ਇੱਕ ਸਿਆਸਤਦਾਨ ਦੀ ਕਵਿਤਾ ਜਿਹੜੀ ਹੈ ਉਹ ਆਈ ਟੀ ਟੀਮ ਦਾ ਬੰਦਾ ਲਿਖ ਰਿਹਾ ਸ਼ਰਮ ਸ਼ਰੀ ਮਤਲਬ ਕਿ ਅੱਜ ਦੇ ਯੁੱਗ ਦੇ ਵਿੱਚ ਜਦੋਂ ਇਹ ਲੀਡਰ ਜਾਂਦੇ ਨੇ ਤੇ ਨਾਲ ਇਹਨਾਂ ਦੇ ਟੀਮਾਂ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਆਈ ਟੀ ਟੀਮਾਂ ਕਹਿ ਦਿੰਦੇ ਹਾਂ ਉਹ ਫਿਰ ਸ਼ਾਰਟ ਬਣਾਉਂਦੇ ਨੇ ਤੇ ਉਹਦੇ ਵਾਸਤੇ ਲੀਡਰ ਬੜੀਆਂ ਉੱਠੀਆਂ ਸਿੱਧੀਆਂ ਕਥਿਤਾਂ ਕਹਿ ਲਓ ਜਾਂ ਸ਼ਰਾਰਤਾਂ ਕਹਿ ਲਓ ਜਾਂ ਜਾਣ ਬੁੱਝ ਕੇ ਹਰਕਤਾਂ ਕਹਿ ਲਓ ਕਿ ਐਸੀਆਂ ਕਰਦੇ ਆ ਕਿ ਸਾਡੀ ਰੀਲ ਬਣ ਜਾਵੇ ਰਵਨੀਤ ਬਿੱਟੂ ਵੀ ਇਸੇ ਯੁੱਗ ਦੇ ਵਿੱਚ ਜਿਉਣ ਵਾਲੇ ਲੀਡਰ ਨੇ ਹੁਣ ਮਸਲਾ ਕੀ ਹੈ ਕਿ ਜਦੋਂ ਇਹ ਧੂਰੀ ਦੇ ਵਿੱਚ ਗਏ ਓਂਕਾਰ ਨੂੰ ਜਿਸ ਦਿਨ ਫੜਿਆ ਜਾਂਦੇ ਨੇ ਪੁਲਿਸ ਵਾਲਿਆਂ ਦੇ ਨਾਲ ਬਦ ਕਲਾਮੀ ਹੋਈ ਹੈ ਇਹਦੇ ਚ ਕੋਈ ਸ਼ੱਕ ਨੀ ਕੋਈ ਦੂਰ ਹੈ ਨਹੀਂ ਪਰ ਮੈਂ ਆਉਂਦੇ ਹਾਂ ਕਿ ਬਲਕਿ

0: ਤੇਜ ਪੰਨੂ ਵਰਗੇ ਆ ਕੇ ਮਾਈਕਾਂ ਦੇ ਮੂਹਰੇ ਪੁਲਿਸ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਦਿੰਦੇ ਆ ਤੇ ਮੈਂ ਕਿਹਾ ਉਦਣ ਕਿੱਥੇ ਸੁੱਤੇ ਸੋ ਜਿੱਦਣ ਤੁਹਾਡੀ ਇੱਕ ਰਜਿੰਦਰਪਾਲ ਕੌਰ ਸ਼ੀਨਾ ਨਾਂ ਦੀ ਵਿਧਾਇਕਾ ਨੇ ਏਸੀ ਉਦੋਂ ਹੁੰਦੀ ਸੀ ਲੁਧਿਆਣੇ ਦੀ ਜੋਤੀ ਯਾਦਵ ਜਿਹੜੀ ਕਿ ਹਰਜੋਤ ਸਿੰਘ ਬੈਂਸ ਇਹਨਾਂ ਦੀ ਹੀ ਮੰਤਰੀ ਦੀ ਘਰਵਾਲੀ ਆ
1: ਜੀ
0: ਉਹ ਰੇਡ ਮਾਰਨ ਜਾਂਦੀ ਆ ਤੇ ਉਹਦੀ ਇੰਨੀ ਬੇਇੱਜ਼ਤੀ ਕੀਤੀ ਗੱਲ ਹੀ ਛੱਡ ਦੇ ਤੇ ਤੂੰ ਮੇਰੇ ਹਲਕੇ ਚ ਮੈਥੋਂ ਪੁੱਛੇ ਬਗੈਰ ਰੇਡ ਮਾਰਨ ਕਿਉਂ ਉਹ ਬਦਸਲੂਕੀ ਜਾਇਜ਼ ਸੀ ਪਰ ਇਹਨਾਂ ਦੀਆਂ ਅੱਖਾਂ ਦਾ ਚਸ਼ਮਾ ਜਿਹੜਾ ਹੈ ਉਹਦੇ ਦੋ ਸ਼ੀਸ਼ੇ ਆ ਇੱਕ ਚ ਇਹਨਾਂ ਨੂੰ ਆਪਣੇ ਦੀਦੇ ਆ ਇੱਕ ਚ ਇਹਨਾਂ ਨੂੰ ਬਗਾਨੇ ਦੀਦੇ ਆ ਹੁਣ ਅੱਗੇ ਆ ਜਾਈਏ ਕਿ ਰਵਨੀਤ ਬਿੱਟੂ ਜਦੋਂ ਉੱਥੇ ਅਗਰੈਸ਼ਨ ਦੇ ਵਿੱਚ ਬੋਲ ਰਹੇ ਸਨ ਤਾਂ ਇਹਨਾਂ ਨੇ ਕੁਝ ਇਹੋ ਜਿਹੇ ਸ਼ਬਦ ਇਸਤੇਮਾਲ ਕਰ ਦਿੱਤੇ ਜਿਹੜੇ ਕਿ ਐਸੀ ਭਾਈਚਾਰੇ ਵਾਸਤੇ ਵਰਜਿਤ ਨੇ ਆਪਾਂ ਉਹਨਾਂ ਕਬਲਾਂ ਨੂੰ ਇੱਥੇ ਬੋਲੀਏ ਤੇ ਆਪਣੇ ਵਾਸਤੇ ਵੀ ਕੋਈ ਸਿਆਣਪ ਵਾਲਾ ਕੰਮ ਨਹੀਂ ਹੈ ਕੁਝ ਪੱਤਰਕਾਰ ਜਿਹੜੇ ਆ ਉਹ ਸ਼ਬਦ ਐਜ਼ ਇਟ ਬੋਲ ਦਿੰਦੇ ਨੇ ਤੇ ਫਿਰ ਫਰਕ ਕੀ ਰਹਿ ਗਿਆ ਤੋ ਕਹਿਣ ਦਾ ਮਤਲਬ ਇਹ ਆ ਕਿ ਅਗਰੈਸ਼ਨ ਦੇ ਵਿੱਚ ਰਵਨੀਤ ਬਿੱਟੂ ਨੇ ਉਹ ਸ਼ਬਦ ਇਸਤੇਮਾਲ ਕਰ ਦਿੱਤੇ ਫਿਰ ਉਹਦਾ ਸੋ ਮੋਟੋ ਹੋ ਗਿਆ ਐਸੀ ਕਮਿਸ਼ਨ ਨੇ ਉਹਦਾ ਨੋਟਸ ਲੈ ਲਿਆ ਇਹਦੇ ਚ ਬਿੱਟੂ ਫਸ ਗਿਆ ਪਹਿਲਾ ਮਾਮਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਪੁਲਿਸ ਨਾਲ ਜੁੜਿਆ ਸੀ ਪਰ ਇਹ ਜੁੜ ਗਿਆ ਐਸੀ ਭਾਈਚਾਰੇ ਨਾਲ ਹੁਣ ਐਸੀ ਭਾਈਚਾਰੇ ਨਾਲ ਤੇ ਤੁਹਾਨੂੰ ਪਤਾ ਹੀ ਆ ਭਾਜਪਾ ਦੀ ਛੱਡੋ ਕਿਸੇ ਦੀ ਵੀ ਨਾਰਾਜ਼ਗੀ ਲੈ ਡੁੱਬਣ ਵਾਲੀ ਗੱਲ ਹੋ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਨੇ ਮਾਫ਼ੀ ਮੰਗੀ ਹੈ ਕਿਉਂਕਿ ਦਬਾਅ ਬਣ ਗਿਆ ਰਵਨੀਤ ਬਿੱਟੂ ਤੇ ਪਾਰਟੀ ਦੇ ਅੰਦਰੋਂ ਹੀ ਕਿ ਭਾਈ ਅਸੀਂ ਤੇ ਐਸੀ ਭਾਈਚਾਰੇ ਨੂੰ ਨਾਲ ਨਾਲ ਜੋੜਦੇ ਪਏ ਹਾਂ ਤੇ ਤੂੰ ਕਿਹੜੇ ਕੰਮਾਂ ਨੂੰ ਪਿਆ ਇਸ ਵਾਸਤੇ ਰਵਨੀਤ ਬਿੱਟੂ ਦੀ ਜਿਹੜੀ ਆ ਇਹ ਮਾਫ਼ੀ ਆਈ ਆ ਪਰ ਰਵਨੀਤ ਬਿੱਟੂ ਜਿੱਦਾਂ ਕਹਿ ਲਈਏ ਕਿ ਪ੍ਰਧਾਨਗੀ ਦੀ ਦੌੜ ਦੇ ਵਿੱਚ ਬੜਾ ਮਜ਼ਬੂਤ ਦਾਅਵੇਦਾਰ ਸੀ ਭਾਜਪਾ ਦੀ ਜਿਹੜੀ ਪ੍ਰਧਾਨਗੀ ਸੀ ਉਹਦਾ ਇਹ ਦਾਅਵੇਦਾਰ ਸੀ ਤਾਂ ਕਰਕੇ ਇਹ ਪੁੱਠੀਆਂ ਸਿੱਧੀਆਂ ਹਰਕਤਾਂ ਬੜੀਆਂ ਕਰਦਾ ਸੀ ਪਿਛਲੇ ਕੁਛ ਸਮੇਂ ਤੋਂ ਸਰਕਾਰ ਯਾਰ ਦੀ ਆ ਤੇ ਯਾਰ ਮੈਨੂੰ ਲੱਗਦਾ ਕਦੇ ਕਦੇ ਕਿ ਪੂਰੀ ਯਾਰੀ ਪਵਾ ਰਿਹਾ ਕਿ ਵੱਡਾ ਕਰ ਰਿਹਾ ਕਦੇ ਆਹ ਕਰਤਾ ਕਦੇ ਉਹ ਕਰ ਦਿੱਤਾ ਜਿਹੜੀ ਉਹ ਪ੍ਰਧਾਨਗੀ ਦੀ ਦਾਅਵੇਦਾਰੀ ਸੀ ਜਿਹਦੇ ਵਿੱਚ ਕੇਵਲ ਢਿੱਲੋਂ ਮਾਤ ਦੇ ਗਿਆ ਅਸਲ ਦੇ ਵਿੱਚ ਰਵਨੀਤ ਬਿੱਟੂ ਨੂੰ ਬੇਅੰਤ ਸਿੰਘ ਦਾ ਜਿਹੜਾ ਪੋਤਾ ਹੋਣਾ ਉਹ ਨੁਕਸਾਨਦਾਇਕ ਰਿਹਾ ਇਸ ਵਜ੍ਹਾ ਕਰਕੇ ਕੇਵਲ ਢਿੱਲੋਂ ਦਾ ਜਿਹੜਾ ਹੈ ਨਾ ਦਾ ਫੱਬ ਗਿਆ ਜੀ
1: ਬਿਲਕੁਲ ਜੀ ਨਾਲ ਬਾਕੀ ਹੁਣ ਤੁਸੀਂ ਕੇਵਲ ਢਿੱਲੋਂ ਦੀ ਗੱਲ ਕੀਤੀ ਹੈ ਕੇਵਲ ਢਿੱਲੋਂ ਵੀ ਕੈਪਟਨ ਸਾਹਿਬ ਦਾ ਪੂਰਾ ਚੇਲਾ ਸੀਗਾ ਤੇ ਕੇਵਲ ਢਿੱਲੋਂ ਸਾਹਿਬ ਦਾ ਹੈਲੀਕਾਪਟਰ ਕੈਪਟਨ ਸਾਹਿਬ ਵਰਤਦੇ ਰਹੇ ਹੈ ਤੇ ਕੈਪਟਨ ਸਾਹਿਬ ਵੀ ਔਖੇ ਨੇ ਨਾਲੇ ਤਾਂ ਕੇਵਲ ਢਿੱਲੋਂ ਬਣਨ ਤੇ ਨਾਲੇ ਕਹਿੰਦੇ ਮੇਰੀ ਸਿਹਤ ਦਾ ਹਾਲ ਚਾਲ ਨੀ ਪੁੱਛਿਆ ਮੇਰੇ ਜਨਮ ਦਿਨ ਤੇ ਵਧਾਈਆਂ ਨੀ ਦਿੱਤੀਆਂ ਮੇਰੇ ਭਰਾ ਦਾ ਅਫਸੋਸ ਨੀ ਕੀਤਾ ਬੀਜੇਪੀ ਨੇ
0: ਸਹੀ ਗੱਲ ਹੈ ਉਹਨਾਂ ਨੂੰ ਤੇ ਗਾਣਾ ਗਾਉਣਾ ਚਾਹੀਦਾ ਕਿ ਹਾਲ ਪੁੱਛ ਲੈ ਤਾਂ ਦੁੱਖ ਟੁੱਟ ਜਾਣਗੇ ਜੇ ਸਾਡੇ ਹਾਲ ਪੁੱਛ ਲਵੇ ਭਾਜਪਾ ਤੇ ਦੁੱਖ ਟੁੱਟ ਜਾਣਗੇ ਇਹ ਹਾਲ ਹੀ ਨੀ ਪੁੱਛ ਰਹੇ ਦਰਅਸਲ ਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਈਸੋਲੇਟ ਹੋ ਗਏ ਬਿਲਕੁਲ ਟੁੱਟ ਗਏ ਕਾਂਗਰਸ ਦੇ ਵਿੱਚ ਉਹਨਾਂ ਦੀ ਵਕਤ ਸੀ ਕਾਂਗਰਸ ਦੇ ਮਹਾਰਾਜਾ ਕਹਿੰਦੇ ਸੀ ਜੇ ਤੁਹਾਨੂੰ ਯਾਦ ਹੋਵੇ
1: ਜੀ ਜੀ ਸਾਰੇ ਮਹਾਰਾਜਾ ਹੀ ਕਹਿੰਦੇ
0: ਸੀ ਹਾਂਜੀ ਸਾਨੂੰ ਰੱਬ ਨੇ ਬਣਾਇਆ ਮਹਾਰਾਜ ਤਾਂ ਗੱਲ ਇਹ ਆ ਕਿ ਬਈ ਕਿੱਥੇ ਮਹਾਰਾਜਾ ਕਿੱਥੇ ਉਹ ਕੈਪਟਨ ਅਮਰਿੰਦਰ ਭਾਈ ਦੋਨਾਂ ਚੀਜ਼ਾਂ ਚ ਫਰਕ ਆ ਹਾਲਾਂਕਿ ਚਲੋ ਇਹ ਮੇਰੇ ਖਿਆਲ ਦੇ ਨਾਲ ਜਿਹੜਾ ਮਹਾਰਾਜਾ ਸ਼ਬਦ ਤੇ ਏਦਾਂ ਉਦਾਂ ਦੇ ਸ਼ਬਦ ਜਿਹੜੇ ਹੁੰਦੇ ਆ ਨਾ ਇਹ ਤੇ ਬੜੇ ਪਰੰਪਰਾਵਾਦੀ ਜੇ ਸ਼ਬਦ ਆ ਹੁਣ ਨਾ ਰਾਜਾ ਸ਼ਾਹੀ ਰਹੀ ਆ ਨਾ ਇਸ ਤਰ੍ਹਾਂ ਦੇ ਰਜਵਾੜੇ ਲੋਕ ਰਹੇ ਨੇ ਅੱਛਾ ਹੁਣ ਜਿਹੜਾ ਇਹਨਾਂ ਦਾ ਰੋਸਾ ਹੈ ਕਹਿੰਦੇ ਜੀ ਕੇਵਲ ਢਿੱਲੋਂ ਨੂੰ ਜਦੋਂ ਇਹਨਾਂ ਨੇ ਪਾਰਟੀ ਪ੍ਰਧਾਨ ਬਣਾਇਆ ਮੈਂ ਕੋਈ ਉਹਨੂੰ ਬੈਕ ਨੀ ਕੀਤਾ ਮੈਂ ਕੋਈ ਸਪੋਰਟ ਨੀ ਕੀਤੀ ਨਾ ਮੈਨੂੰ ਪੁੱਛਿਆ ਨਾ ਮੈਨੂੰ ਦੱਸਿਆ ਬੰਦਾ ਚੁੱਪ ਹੀ ਕਰ ਰਿਹਾ ਇਸ ਉਮਰ ਚ ਕਈ ਬਜ਼ੁਰਗਾਂ ਤੋਂ ਚੁੱਪ ਵੀ ਨਹੀਂ ਹੋਇਆ ਜਾਂਦਾ ਵੀ ਤੂੰ ਆਪਣੀ ਬੇਇੱਜ਼ਤੀ ਹੁਣ ਕਾਹਤੋਂ ਆਪ ਹੀ ਕਰਵਾ ਰਿਹਾ ਇਹਦੇ ਨਾਲ ਤੇ ਜੇ ਕਾਂਗਰਸ ਚੰਗੀ ਸੀ ਵੀ ਸੁੱਖ ਦੁੱਖ ਤੇ ਕਰਦੇ ਸਨ ਤੇ ਛੱਡੀ ਕਾਹਤੋਂ ਆਪਾਂ
1: ਉਹਨਾਂ ਦਾ ਕਲਚਰ ਸੀ ਜੀ
0: ਉਹੀ ਤੇ ਗੱਲ ਹੈ ਨਾ ਕਿ ਭਾਈ ਤੁਸੀਂ ਅੱਜ ਜੇ ਬੇਚੈਨ ਹੋ ਕਿਉਂਕਿ ਦੇਖੋ ਜਿਹੜੀ ਭਾਜਪਾ ਭਾਜਪਾ ਦਾ ਕੰਮ ਇੱਕ ਵੱਖਰੀ ਕਿਸਮ ਦਾ ਮੈਂ ਤੁਹਾਨੂੰ ਦੱਸ ਹੀ ਦਿੰਦਾ ਭਾਜਪਾ ਜਿਹੜੀ ਹੈ ਉਹ ਇੱਕ ਵੱਖਰੇ ਪੈਟਰਨ ਤੇ ਕੰਮ ਕਰਦੀ ਆ ਉਹਦੇ ਵਿੱਚ ਹੁਣ ਤੁਸੀਂ ਦੇਖੋ ਸੁਨੀਲ ਜਾਖੜ ਨੂੰ ਖੇਤਰੀ ਤਾਕਤ ਨਹੀਂ ਦਿੱਤੀ ਗਈ ਉਹਦੀ ਇੱਕ ਵਜ੍ਹਾ ਉਹ ਠਹਿਰੇ ਜਾਟ ਹਿੰਦੂ ਚਿਹਰਾ ਉਹਨਾਂ ਨੂੰ ਪਾਵਰਫੁਲ ਕਰਨ ਦਾ ਮਤਲਬ ਕਿ ਉਹਨਾਂ ਦੇ ਕੋਲ ਸਿਆਸੀ ਤਜਰਬਾ ਹੈ ਮੁਹਾਰਤ ਹੈ ਬੇਬਾ

0: ਬਾਕੀ ਆ, ਬਹੁਤ ਕੁਛ ਆ। ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੱਕ ਵੱਡੀ ਤਾਕਤ ਚ ਲੈ ਜਾਂਗੇ, ਉਹ ਜਾਣਗੇ ਵੱਡੀ ਤਾਕਤ ਚ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਸੁਨੀਲ ਜਾਖੜ, ਸੁਨੀਲ ਜਾਖੜ ਖਤਮ ਨਹੀਂ ਹੋਏ, ਸੁਨੀਲ ਜਾਖੜ ਉਦੋਂ ਵੱਧ ਤਾਕਤਵਰ ਹੋਏ, ਪਰ ਉਹਨਾਂ ਨੇ ਖੇਤਰੀ ਸਪੇਸ ਛੱਡਤਾ। ਇਸੇ ਤਰ੍ਹਾਂ ਕੈਪਟਨ ਵਰਗੇ ਬੰਦੇ ਨੂੰ ਵੀ ਉਹ ਪਾਵਰਫੁਲ, ਉਹਨਾਂ ਨੂੰ ਚਾਹੀਦੇ ਆ ਡਮੀ, ਕੇਵਲ ਢਿੱਲੋ ਡਮੀ ਆ। ਸੁਨੀਲ ਜਾਖੜ ਦੇ ਵਿੱਚ ਅਜੇ ਵੀ ਤੁਸੀਂ ਦੇਖੋਗੇ ਓਰਿਜਨੈਲਿਟੀ ਹੈ, ਉਹਦੀਆਂ ਰਗਾਂ ਚ ਬਲਰਾਮ ਜਾਖੜ ਦਾ ਖੂਨ ਹੈ, ਉਹਦੇ ਕੋਲ ਆਪਣਾ ਤਜਰਬਾ ਹੈ। ਉਹ ਤੇ ਅੱਜ ਵੀ ਸ਼ਰੇਆਮ ਬੋਲ ਦਿੰਦਾ ਪੰਜਾਬ ਦੇ ਹੱਕ ਚ ਕਿ ਪੰਜਾਬ ਦੇ ਮੁੱਦਿਆਂ ਦਾ ਹੱਲ ਕਰੋ, ਸਮਝਦੇ ਹੋ ਨਾ। ਇਹਨਾਂ ਦਾ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਵੀ ਸਰਪ੍ਰਾਈਜ਼ ਪੈਕੇਜ ਹੁੰਦਾ। ਆ ਤੁਸੀਂ ਦੇਖ ਲਓ ਭਜਨ ਲਾਲ, ਦੇਖ ਲਓ ਰਾਜਸਥਾਨ ਦੇ ਮੁੱਖ ਮੰਤਰੀ ਮੋਹਨ ਯਾਦਵ, ਦੇਖ ਲਓ ਮੱਧ ਪ੍ਰਦੇਸ਼ ਵਾਲੇ, ਕਦੇ ਨਾਂ ਸੁਣੇ ਤੁਹਾਨੂੰ ਤਾਂ ਇਹਨਾਂ ਦੇ ਮੁੱਖ ਮੰਤਰੀਆਂ ਦੇ ਨਾਂ ਹੀ ਨੀ ਪਤਾ ਹੋਣੇ। ਇਹ ਸਭ ਸਰਪ੍ਰਾਈਜ਼ ਪੈਕੇਜ ਹੈ। ਖੱਟਰ ਨੂੰ ਕਦੇ ਸੁਣਿਆ ਸੀ ਤੁਸੀਂ, ਜਦੋਂ ਖੱਟਰ ਨੂੰ ਮੁੱਖ ਮੰਤਰੀ ਬਣਾਇਆ? ਨਾਇਬ ਸੈਣੀ ਨੂੰ ਸੁਣਿਆ ਤੁਸੀਂ? ਤੋ ਮਤਲਬ ਕਿ ਇਹ ਕੇਂਦਰੀਕਰਨ ਹੁੰਦਾ ਪਾਰਟੀਆਂ ਦਾ, ਜੋ ਸੈਂਟਰਲਾਈਜੇਸ਼ਨ ਜਿਹੜੀ ਹੁੰਦੀ ਹੈ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਾਵਰਫੁਲ ਨਹੀਂ ਕੀਤਾ ਜਾਂਦਾ। ਇਹ ਗੱਲ ਮੇਰੇ ਵਰਗਾ ਅਦਨਾ ਬੰਦਾ, ਮੇਰੇ ਵਰਗਾ ਨਿਆਣਾ ਬੰਦਾ ਸਮਝ ਸਕਦਾ। ਤੇ ਕੈਪਟਨ ਅਮਰਿੰਦਰ ਸਿੰਘ ਦੀ ਮੱਤ ਨੂੰ ਕੀ ਹੋਇਆ ਸੀ? ਕੈਪਟਨ ਅਮਰਿੰਦਰ ਸਿੰਘ ਦੀ ਅਕਲ ਦਾ ਜਨਾਜ਼ਾ ਕਿਉਂ ਨਿਕਲਿਆ? ਕਿ ਤੁਹਾਨੂੰ ਵੇਖ ਲੈਣਾ ਚਾਹੀਦਾ ਹੈ ਕਿ ਤੁਸੀਂ ਫਿਰ ਵੀ ਗਾਂਧੀ ਫੈਮਿਲੀ ਚ ਜਾਂਦੇ ਸੀ, ਤੁਹਾਡਾ ਰਸੂਖ ਸੀ, ਤੁਹਾਡਾ ਕਾਂਗਰਸ ਦੇ ਵਿੱਚ ਰਸੂਖ ਸੀ, ਤੁਸੀਂ ਪੈਨ ਪੰਜਾਬ ਲੀਡਰ ਸੀਗੇ, ਤੁਸੀਂ ਇਹ ਫੈਸਲਾ ਲਿਆ ਹੀ ਕਾਤੋ? ਸੋ ਇਸ ਵਾਸਤੇ ਉਹ ਜਿਵੇਂ ਗਾਣਾ ਸੀ ਨਾ, ਹੁਣ ਕਿਉਂ ਰੋਣੀ ਹੈ ਬਿੱਲੋ, ਜੀਜਾ ਤੇਰਾ ਲੈ ਗਿਆ ਸਾਖ। ਤੇ ਗੱਲ ਇਹ ਆ ਕਿ ਹੁਣ ਰੋਣ ਦਾ ਕੀ ਫਾਇਦਾ? 85 ਸਾਲ ਉਮਰ ਹੋ ਗਈ ਆ, ਹੁਣ 85 ਸਾਲ ਉਮਰ ਹੋ ਗਈ ਆ ਬਈ, ਬਿਮਾਰ ਸ਼ੁਮਾਰ ਤੁਸੀਂ ਰਹਿੰਦੇ ਹੋ, ਹੁਣ ਕਾਹਦੇ ਰੋਸੇ? ਹੁਣ ਚੁੱਪ ਕਰਕੇ ਤੁਰੇ ਚਲੋ। ਮੈਨੂੰ ਲੱਗਦਾ ਕਿ ਇਹਨਾਂ ਦਾ ਦਮ ਘੁੱਟ ਰਿਹਾ, ਘੁੱਟਦਾ ਹੈ ਦਮ, ਦਮ ਘੁੱਟਦਾ ਹੈ ਦਮ। ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਵਾਪਸੀ ਨਾ ਹੋ ਜਾਵੇ ਕਾਂਗਰਸ ਦੀ, ਵੀ ਆਪਾਂ ਚਲੋ ਪੈੜ ਨੱਪ ਲਈਏ ਕਾਂਗਰਸ ਦੀ, ਜਿਵੇਂ ਤੁਰੀ ਚੱਲਦੀ ਆ ਨਾਲ ਨਾਲ ਤੁਰੇ ਚੱਲਦੇ ਆ। ਪਰ ਭਾਜਪਾ ਨੇ ਦਿਖਾ ਦਿੱਤਾ ਕਿ ਉਹਨਾਂ ਦਾ ਪੈਟਰਨ, ਉਹਨਾਂ ਦਾ ਕੰਮ ਕਰਨ ਦਾ ਢੰਗ ਜੁਦਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਛੱਤੀ ਤੁਰੇ ਫਿਰਦੇ, ਉਹਨਾਂ ਨੇ ਤੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਅਡਵਾਨੀ ਵਰਗੇ ਮਾਂਜ ਕੇ ਰੱਖ ਦਿੱਤੇ ਆ, ਉਹ ਕਿੱਥੇ ਦੇ ਕਿੱਥੇ ਲੱਭਦੇ ਆ?
1: ਬਿਲਕੁਲ, ਜਿਹਨਾਂ ਨੇ ਅਡਵਾਨੀ ਦੀ ਕਦਰ ਨਹੀਂ ਪਾਈ ਹੈਗੀ, ਵੀ ਤੈਥੋਂ ਕੀ ਲੈਣਾ, ਤੇਰੇ ਕੋਲ ਦੇਣ ਨੂੰ ਹੈ ਕਿ ਭਾਜਪਾ ਨੂੰ? ਨਾਲੇ ਵੈਸੇ ਵੀ ਯਾਰ ਸਾਰੀ ਉਮਰ ਤੁਸੀਂ ਪੋਲੀਟੀਸ਼ਨ ਰਹੇ ਹੋ, ਘਰ ਵਾਲੀ ਰਹੀ ਹੈ, ਉਧਰ ਨੂੰ ਜਾਖੜ ਸਾਹਿਬ ਵੀ ਉਹਦਾ ਫਾਦਰ ਰਹੇ ਨੇ, ਯਾਰ ਕਿਉਂ ਐਵੇਂ ਲੇਲੜੀਆਂ ਕੱਢਦੇ ਫਿਰਦੇ ਹੋ? ਰੱਜੇ ਪੁੱਜੇ ਬੰਦੇ ਹੋ ਤੁਸੀਂ, ਪਤਾ ਨੀ ਯਾਰ ਕੋਈ ਲੜਕੀ ਪੈ ਜਾਂਦੀ ਇਹਨਾਂ ਨੂੰ ਤਾਂ ਸਮਝ ਨੀ ਆ ਰਹੀ। ਤੇ ਚਲੋ ਖੈਰ, ਪਠਾਨ ਮਾਜਰਾ ਦੀ ਰਿਹਾਈ ਹੋ ਗਈ ਜੇਲ੍ਹ ਤੋਂ?
0: ਹਾਂਜੀ ਹਾਂਜੀ, ਇਹ ਆ ਗਏ ਆ। ਵੇਖੋ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਸੀਗਾ, ਇਸਨੂੰ 2 ਜ਼ਮਾਨਤਾਂ ਮਿਲੀਆਂ ਇੱਕੋ ਹਫ਼ਤੇ ਦੇ ਵਿੱਚ। ਪਹਿਲੀ ਜਿਹੜੀ ਸੀ ਉਹ ਮਾਈਨਿੰਗ ਦੇ ਮਾਮਲੇ ਚ। ਹੁਣ ਤੁਸੀਂ ਇਹ ਵੇਖੋ ਕਿ ਪਹਿਲੀ ਗੱਲ ਬੜੀ ਇੰਟਰਸਟਿੰਗ ਹੁੰਦੀ ਆ, ਕਈ ਵਾਰ ਜੋ ਵੀ ਕੁਵਤ ਹੁੰਦੀ ਆ, ਕੋਈ ਵੀ ਕਾਰਵਾਈ ਹੁੰਦੀ ਆ, ਤੇ ਮਾਈਨਿੰਗ ਦਾ ਪਰਚਾ ਤੁਸੀਂ ਆਪਣੇ MLA ਤੇ ਦਰਜ ਕੀਤਾ ਉਸ ਵੇਲੇ ਜਦੋਂ ਤੁਹਾਡੇ ਤੋਂ ਬਾਗੀ ਹੋ ਗਿਆ, ਤਾਂ ਮਤਲਬ ਹੈ ਕਿ ਮਾਈਨਿੰਗ ਚੱਲਦੀ ਆ। ਜੇ ਤੁਹਾਡੇ ਪਰਚੇ ਨੂੰ ਜਾਇਜ਼ ਤੇ ਜੈਨੀਓਨ ਮੰਨ ਲਈਏ ਆਪਾਂ ਵੀ ਜੈਨੀਓਨ ਆ, ਤਾਂ ਅੱਛਾ। ਇਸ ਤੋਂ ਇਲਾਵਾ ਇੱਕ ਆਨੰਦਪੁਰ ਸਾਹਿਬ ਦੇ ਹੇਠਾਂ ਪੁਲ ਦੇ ਥੱਲੇ ਜਿਹੜੀ ਮਾਈਨਿੰਗ ਹੋ ਰਹੀ ਸੀ ਉਹਦਾ ਹਾਈਕੋਰਟ ਨੇ ਨੋਟਿਸ ਲਿਆ। ਤੇ ਤੀਜਾ ਆ ਜੋ ਮੱਤੇਵਾੜ ਜੰਗਲ ਦਾ ਮੈਂ ਪਾਇਆ ਸੀਗਾ ਸ਼ਾਰਟ ਇੱਕ, ਕਿ ਕਿਸ ਤਰ੍ਹਾਂ 2 ਕਿਲੋਮੀਟਰ ਜੰਗਲ ਵੱਢ ਕੇ ਮਾਫੀਆ ਨੇ ਰਸਤਾ ਬਣਾ ਲਿਆ ਟਿੱਪਰ ਟਪਾਉਣ ਵਾਸਤੇ। ਇਹਦਾ ਅਰਥ ਇਹੋ ਹੈ ਕਿ ਜਿਹੜੇ ਲੋਕ ਜਿਵੇਂ ਸ਼ੇਅਰ ਸੀਗਾ ਕਿ ਬਈ ਜੋ ਮੁਜ਼ਰਾ ਰਕਵਾਉਣ ਆਏ ਸੀਗੇ ਉਹ ਸਿੱਕਿਆਂ ਦੀ ਖਣਕ ਵੇਖ ਕੇ ਆਪ ਹੀ ਨੱਚਣ ਲੱਗ ਪਏ। ਯਾਨੀ ਆਏ ਤੇ ਮੁਜ਼ਰਾ ਰਕਵਾਉਣ ਸੀਗੇ ਨਾ, ਸਮਾਜ ਸੇਵੀ ਬਣ ਕੇ। ਆ ਜਿਵੇਂ ਹਿੰਦੂ ਜਥੇਬੰਦੀਆਂ ਦੇ ਕੁਛ ਹੈਗੇ ਨੇ, ਉਹ ਮਤਲਬ ਕਿ ਆ ਕੇ ਤੇ ਪ੍ਰੇਮੀ ਜੋੜਿਆਂ ਨੂੰ ਕੁੱਟਦੇ ਆ, ਤੇ ਆਪ ਵੀ ਤੇ ਕਿਤੇ ਨਾ ਕਿਤੇ। ਹੁਣ ਕੀ ਕਹੀਏ ਦੱਸੋ? ਤੇ ਗੱਲ ਇਹ ਆ ਕਿ ਇਹ ਤੇ ਆਪ ਮੁਜਰਾ ਕਰਨ ਲੱਗ ਪਏ। ਹੁਣ ਜਿਹੜੀ ਗੱਲ ਆਪਾਂ ਇਹਨਾਂ ਦੀ ਕਰਦੇ ਪਏ ਆ, ਦਰਅਸਲ ਕੀ ਆ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਕਿ ਇਹਨਾਂ ਦੇ ਖਿਲਾਫ ਕੋਈ ਬੋਲਦਾ, ਤਾਂ ਫਿਰ ਇਹ ਉਹਦੇ ਪਰਕ ਉਤਰਦੇ ਆ। ਖਾਸ ਤੌਰ ਤੇ ਜਿਹੜੇ ਇਹ ਦਿੱਲੀ ਵਾਲੇ ਆ ਜੀ, ਤਾਂ ਦਿੱਲੀ ਵਾਲਿਆਂ ਨੇ ਹਰਮੀਤ ਪਠਾਨ ਮਾਜਰਾ ਦੀ ਬਗਾਵਤ ਨੂੰ ਕੁਚਲਣ ਵਾਸਤੇ ਇਹ ਮੁਕੱਦਮਾ ਪਾਇਆ। ਪਰ ਜੇ ਮੁਕੱਦਮਾ ਸਹੀ ਹੈ ਤਾਂ ਇਹ ਤੇ ਮੰਨ ਜੋ ਕਿ ਮਾਈਨਿੰਗ ਤੁਹਾਡੇ ਤੋਂ ਰੁਕੀ ਨਹੀਂ। ਦੂਜੀ ਗੱਲ ਕਿ ਮਾਈਨਿੰਗ ਚੋਂ ਜ਼ਮਾਨਤ ਮਿਲ ਗਈ। ਤੇ ਜਿਹੜਾ ਦੂਜਾ ਕੇਸ ਸੀ, ਇੱਕ ਬੀਬੀ ਨੇ

0: ਫਾਈਲ ਕੀਤਾ ਸੀਗਾ।
1: ਹੂੰ
0: ਉਹ ਬੀਬੀ ਵੀ ਤੁਹਾਨੂੰ ਪਤਾ ਹੀ ਹੈ ਬੜੇ ਕਮੈਂਟ ਕਰਦੀ ਆ, ਉਹਦੀ ਫੇਸਬੁੱਕ ਵਗੈਰਾ ਤੇ ਬੜੀ ਐਕਟੀਵਿਟੀ ਰਹਿੰਦੀ ਆ। ਉਸ ਬੀਬੀ ਬਾਰੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ 10 ਸਾਲ ਰਿਲੇਸ਼ਨ ਚ ਰਹਿ, 10 ਸਾਲ ਰਿਲੇਸ਼ਨ ਚ ਰਹਿ, ਤੁਹਾਨੂੰ ਪਤਾ ਹੀ ਨੀ ਕੋਈ ਬੰਦਾ ਮਰਦ ਆ ਜਿਹੜਾ ਉਹ ਮੈਰਿਡ ਆ ਕਹਿੰਦਾ ਮੈਂ ਦੋਸ਼ ਕੀ ਸੀ ਕਿ ਬਈ ਇਹ ਵਿਆਹਿਆ ਹੋਣ ਦੇ ਬਾਵਜੂਦ ਮੇਰੇ ਨਾਲ ਰਿਹਾ, ਮੇਰਾ ਸ਼ੋਸ਼ਣ ਕੀਤਾ। ਤੇ ਜ਼ਰਾ ਜੀ ਗੱਲ ਆ ਨਾ ਬਈ ਹਰਮੀਤ ਪਠਾਨ ਮਾਜਰਾ ਕੋਈ ਲੁਕਿਆ ਛਿਪਿਆ ਬੰਦਾ ਸੀ, ਉਹਦੀ ਪਹਿਲੀ ਵਾਈਫ, ਉਹਦਾ ਮੁੰਡਾ ਸਾਡੇ ਜਿੱਡਾ ਤਾਂ ਉਹਦਾ ਮੁੰਡਾ ਮੁੰਡਾ ਉਹਦਾ ਗਬਰੇਟ ਆ, ਬੜਾ ਨੌਜਵਾਨ ਆ। ਉਹ ਕਹਿਣ ਦਾ ਮਤਲਬ ਹੈ ਕਿ ਕਿੰਨੀਆਂ ਗੱਲਾਂ, ਇਹ ਤੇ ਤੁਹਾਨੂੰ ਪਤਾ ਹੀ ਆ ਸਰਕਾਰ ਦੇ ਵਿੱਚ ਫਿਰ ਜਦੋਂ ਨਾਰਾਜ਼ਗੀਆਂ ਹੋ ਜਾਂਦੀਆਂ ਤੇ ਮੱਕੂ ਠੱਪਣ ਦਾ ਯਤਨ ਕੀਤਾ ਜਾਂਦਾ। ਤੂੰ ਕੋਰਟ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਹਰਮੀਤ ਨੂੰ ਦੇ ਦਿੱਤੀ ਜ਼ਮਾਨਤ। ਅੱਛਾ, ਕੱਲ ਜਦੋਂ ਹਰਮੀਤ ਨੂੰ ਜੇਲ੍ਹ ਚੋਂ ਕੱਢਣਾ ਸੀ ਬਠਿੰਡੇ ਵਾਲੀ ਜੇਲ੍ਹ ਦੇ ਵਿੱਚੋਂ, ਪਹਿਲਾਂ ਬਠਿੰਡੇ ਵਾਲੀ ਰੇਲ ਮਸ਼ਹੂਰ ਸੀ, ਹੁਣ ਬਠਿੰਡੇ ਵਾਲੀ ਜੇਲ੍ਹ ਮਸ਼ਹੂਰ ਆ, ਜਦੋਂ ਕੱਢਣਾ ਸੀ ਚਾਨਚੱਕ ਤਾਰਾਂ ਹਿੱਲਦੀਆਂ ਕਿ ਹਰਮੀਤ ਪਠਾਨ ਮਾਜਰਾ ਤੇ ਇੱਕ ਕੇਸ ਹੋਰ ਦਰਜ ਕੀਤਾ ਜਾ ਸਕਦਾ, ਵੀ ਤੁਰੰਤ ਗ੍ਰਿਫਤਾਰੀ ਹੋ ਜਾਵੇ। ਗੱਡੀਆਂ ਪਟਿਆਲੇ ਤੋਂ ਨਿਕਲ ਪਈਆਂ, ਇੱਕ ਇੰਸਪੈਕਟਰ ਨਿਕਲ ਪਿਆ, ਫਿਰ ਇਹਨਾਂ ਦੇ ਬੰਦਿਆਂ ਨੂੰ ਖਬਰਾਂ ਜਾਂ ਹੋਈਆਂ ਕਿ ਬਈ ਇਹ ਤੇ ਕੰਮ ਖਰਾਬ ਹੋ ਗਿਆ, ਫਿਰ ਉਹਨਾਂ ਨੇ ਕੁਝ ਪੱਤਰਕਾਰਾਂ ਨੂੰ ਤਾਰ ਖੜਕਾਈ ਵੀ ਸਾਡਾ ਸਾਥ ਦਿਓ ਸਾਡੇ ਨਾਲ, ਐਡਾ ਧੱਕਾ ਕਿ ਜਦੋਂ ਹਾਈਕੋਰਟ ਦੇ ਵਿੱਚ ਸਾਰਾ ਕੁਛ ਨਿਬੜ ਚੁੱਕਾ ਹੈ, ਰਿਕਾਰਡ ਤੇ ਮੁਕੱਦਮੇ ਆ ਚੁੱਕੇ ਆ, ਸਭ ਕੁਛ ਹੋ ਚੁੱਕਾ ਹੈ ਕਿ ਉਹ ਨਿਕਲਦੇ ਆ ਸਰ, ਜਿਵੇਂ ਤੁਹਾਨੂੰ ਪਤਾ ਖਾੜਕੂਵਾਦ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀਗਾ ਨਾ, ਬੰਦਾ ਜੇਲ੍ਹ ਚੋਂ ਆਇਆ ਨਹੀਂ ਤੇ ਨਾਲ ਦੇ ਨਾਲ ਚੁੱਕਿਆ ਨਹੀਂ, ਜੇਲ੍ਹ ਦੇ ਬਾਹਰੋਂ ਚੁੱਕ ਲਿਆ ਜਾਂਦਾ ਸੀ। ਤਾਂ ਇਸ ਤਰ੍ਹਾਂ ਦੀ ਤਿਆਰੀ ਸੀ, ਪਰ ਐਨ ਮੌਕੇ ਤੇ ਫਿਰ ਜਦੋਂ ਬਈ ਇਹ ਸਾਰਾ ਕੁਛ ਹੋਇਆ, ਜਦੋਂ ਮਤਲਬ ਕਿ ਵੇਖਿਆ ਪੱਤਰਕਾਰਾਂ ਨੇ ਮਾਹੌਲ ਕਿ ਇਹ ਤੇ ਵਾਕਈ ਯਾਰ ਇਦਾਂ ਦਾ ਆ, ਤਾਂ ਨਾਲ ਦੀ ਨਾਲ ਇਹ ਫਿਰ ਥੋੜੇ ਢਹਿਲੇ ਪੈ ਗਏ, ਕਿਉਂਕਿ ਹਾਈ ਕੋਰਟ ਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਾਰਿਆਂ ਨੂੰ ਪਤਾ ਸੀਗਾ ਕਿ ਜਿਹੜੇ ਜਿਹੜੇ ਕੇਸ ਆ ਉਹ ਰਿਕਾਰਡ ਤੇ ਆ ਚੁੱਕੇ ਆ, ਤੁਸੀਂ ਹੁਣ ਜੇ ਤੁਰੰਤ ਕਿਸੇ ਨੂੰ ਹਿਰਾਸਤ ਚ ਲੈਂਦੇ ਹੋ ਨਵਾਂ ਮੁਕੱਦਮਾ ਦਰਜ ਕਰਕੇ, ਤੇ ਫਿਰ ਗੱਲਾਂ ਠੀਕ ਨਹੀਂ ਹੁੰਦੀਆਂ। ਸੋ ਲਿਹਾਜ਼ਾ ਇਸ ਤੋਂ ਬਾਅਦ ਇਹ ਬਾਬਾ ਬੁੱਢਾ ਸਾਹਿਬ ਰਵਾਨਾ ਹੋਏ ਨੇ ਮੱਥਾ ਟੇਕਣ ਵਾਸਤੇ, ਸਮਰਥਕ ਇਹਨਾਂ ਦੇ ਆਏ ਆ, ਤਾਂ ਹੁਣ ਦੇਖਣ ਯੋਗ ਹੋਏਗੀ ਗੱਲ ਕਿ ਕਿੰਨਾ ਕੁ ਖੁੱਲ੍ਹ ਕੇ ਬੋਲਦੇ ਆ, ਕਿੰਨਾ, ਕਿਉਂਕਿ ਹੁਣ ਜਿਹੜਾ ਕੁਛ ਹੋਣਾ ਸੀ ਉਹ ਹੋ ਗਿਆ, ਤਾਂ ਦੇਖਦੇ ਆ ਕਿ ਬਈ ਆਪਣੇ ਹਲਕੇ ਚ ਕਿਸ ਤਰ੍ਹਾਂ ਵਿਚਰਦੇ ਆ ਤੇ ਕਿਸ ਤਰ੍ਹਾਂ ਇਸ ਸਰਕਾਰ ਦੇ ਨਾਲ ਲੋਹਾ ਲੈਂਦੇ ਆ, ਕੀ ਢਹਿਲੇ ਪੈ ਜਾਣਗੇ ਜਾਂ ਖੁੱਲ ਕੇ ਸਾਹਮਣੇ ਆਉਣਗੇ ਮੈਦਾਨ ਦੇ ਵਿੱਚ, ਇਹ ਗੱਲ ਸੋਚਣ ਯੋਗ ਆ।
1: ਜੀ, ਸਿਰਸੇ ਵਾਲਾ ਵੀ ਆਏ ਕਹਿੰਦੇ ਪ੍ਰਵਚਨ ਦੇਣ ਲਈ ਪ੍ਰੇਮੀਆਂ ਨੂੰ 30 ਦਿਨ ਫੇਰ ਜ਼ਮਾਨਤ ਤੇ।
0: ਨਹੀਂ ਦੇਖੋ, ਉਹ ਤੇ ਰਹਿੰਦਾ ਹੀ ਗੱਲ ਇਹ ਆ ਕਿ ਉਹਨੂੰ ਤੇ ਜੇਲ੍ਹ ਦੀ ਚਾਬੀ ਦੇ ਦੇਣੀ ਚਾਹੀਦੀ ਆ ਬਈ ਸੱਜਣਾ, ਜਦੋਂ ਤੇਰਾ ਚਿੱਤ ਕਰੇ ਖੋਲ ਲਿਆ ਕਰ ਤੇ ਅੰਦਰ ਵੜ ਜਾ ਕਰ, ਜਦੋਂ ਤੇਰਾ ਚਿੱਤ ਕਰੇ ਤੇ ਖੋਲ ਕੇ ਜਿੰਦਰਾ ਤੇ ਆਪਦਾ ਬਾਜ਼ਾਰ ਬਜ਼ੂਰ ਚ ਗੇੜਾ ਕੱਢ ਆਇਆ ਕਰ, ਉਹ ਤੇ ਨਜ਼ਾਰੇ ਲੈਂਦਾ ਜੀ, ਉਹਦੀ ਸੋਲਵੀਂ ਪੈਰੋਲ ਆ। ਅੱਛਾ, ਉਹਦਾ ਤੇ ਕੇਸ ਜਿਹੜਾ ਹੈ ਤੁਸੀਂ ਵੇਖੋਗੇ ਬੜਾ ਚੁਪਕੇ ਚੁਪਕੇ ਚੋਰੀ ਚੋਰੀ ਸੁਣਵਾਈ ਤੇ ਲੱਗਾ ਆ ਜਿਹੜਾ ਹੈਗਾ ਨਾ, ਕਿਉਂਕਿ ਉਹਦਾ ਮੇਨ ਕੇਸ ਤੇ ਆਹੀ ਰਹਿ ਗਿਆ ਨਾ ਸਰ, ਸ਼ੋਸ਼ਣ ਵਾਲਾ ਬਲਾਤਕਾਰ ਦਾ। ਹੁਣ ਜਿਹੜਾ ਇਹ ਕੇਸ ਆ ਇਹੀ ਮੇਨ ਕੇਸ ਆ, ਦੋ ਕੇਸ ਆ ਉਹਦਾ, ਸਜ਼ਾ ਦੋਵਾਂ ਚੋਂ ਹੋਈ ਆ, ਤੇ ਜੇ ਇਹ ਨਿਬੜ ਗਿਆ ਇਹਦੇ ਤੇ ਸੁਣਵਾਈ ਹੋ ਰਹੀ ਆ ਹਾਈਕੋਰਟ ਦੇ ਵਿੱਚ। ਹਾਈਕੋਰਟ ਨੇ ਜੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਜਿਵੇਂ ਅੱਗੇ ਦੋ ਕੇਸਾਂ ਚ ਉਹਨੂੰ ਰਾਹਤ ਮਿਲੀ ਆ, ਇਹ ਤੇ ਪੱਕਾ ਹੀ ਪੈਰੋਲ ਤੇ ਆ ਜਾਵੇ, ਕਿਸੇ ਨੂੰ ਪਤਾ ਹੀ ਨੀ ਕਿ ਇਹਦੀ ਤੇ ਸੁਣਵਾਈ ਚੱਲ ਰਹੀ ਆ। ਤੇ 2027 ਦੇ ਇਲੈਕਸ਼ਨ ਤੋਂ ਪਹਿਲਾਂ ਜੇ ਇਹਨੂੰ ਆਜ਼ਾਦੀ ਮਿਲ ਜਾਂਦੀ ਆ, ਰਾਹਤ ਮਿਲ ਜਾਂਦੀ ਆ, ਤੇ ਇਹਨਾਂ ਦੀਆਂ ਪਾਉਂਬਾਰਾਂ, ਕਿਉਂਕਿ ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇੱਕ ਵੱਖਰਾ ਸਮੀਕਰਨ ਬਣਾ ਰਹੀ ਆ ਪੰਜਾਬ ਚ, ਉਹਨਾਂ ਦਾ ਯਤਨ ਬਣਦਾ ਕਿ ਨਹੀਂ ਬਣਦਾ ਆਈ ਡੋਂਟ ਨੋ, ਕਿ ਕਾਮਯਾਬ ਹੁੰਦੇ ਕਿ ਨਹੀਂ। ਪਹਿਲਾਂ ਉਹ ਬਣਾ ਰਹੇ ਜੱਟ ਵਰਸਿਜ਼ ਅਦਰਸ, ਇੱਥੇ ਪੋਸਟਰ ਘੁੰਮਦੇ ਆ ਰਾਜੀਵ ਟੰਡਨ ਵਰਗਿਆਂ ਦੇ ਕਿ ਜੇ ਹਿੰਦੂ ਮੁੱਖ ਮੰਤਰੀ ਹੁੰਦਾ ਤੇ ਪੰਜਾਬ ਦੇ ਵਿੱਚ ਅੱਜ ਇਹਨਾਂ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਏਮਸ ਵਰਗੇ ਹਸਪਤਾਲ ਹੁੰਦੇ। ਅਮਨ ਅਰੋੜਾ ਤੁਹਾਨੂੰ ਪਤਾ ਹਿੰਦੂ ਮੁੱਖ ਮੰਤਰੀ ਦਾ ਬਿਆਨ ਦੇ ਚੁੱਕੇ ਆ, ਇਹਨਾਂ ਦੇ ਕੁਛ ਜਿਹੜੇ ਸੱਜ ਪਛਾਖੜੀ ਰਸਾਲੇ ਵਗੈਰਾ ਨੇ, ਇੰਡੀਆ ਟੂਡੇ ਗਰੁੱਪ ਆ, ਐਨ ਡੀ ਟੀਵੀ ਆ, ਜਾਂ ਟ੍ਰਿਬਿਊਨ ਵੀ ਕੁਛ ਹੱਦ ਤੱਕ ਹੁਣ ਤਾਂ ਇੱਧਰ ਚੱਲ ਪਿਆ ਕਿ ਉਹ ਸਵਾਲ ਚੁੱਕ ਰਹੇ ਆ ਕਿ ਵਾਈ ਜੱਟ ਕਿਉਂ। ਤਾਂ ਹੁਣ ਨਾਇਬ ਸੈਣੀ ਨੇ ਵੀ ਪਿੱਛੇ ਜੇ ਇਸ ਗੱਲ ਨੂੰ ਛੋਇਆ ਸੀਗਾ, ਤਾਂ ਬਣ ਕੀ ਰਿਹਾ ਜੱਟ ਵਰਸਿਜ਼ ਅਦਰਸ, ਅਦਰਸ ਮਤਲਬ ਕੀ ਆ, ਅਦਰਸ ਜਿਹੜੇ ਆ

0: वो भाजपा समिति है, एससी आ गए 32%, ओबीसी आ गए 30%, हिंदू तबका आ गया
1: प्रेमी आ गए
0: प्लस डेरा डेरा प्लस डेरा डेरे च डेरे च तो ब्यास भी आंदा ना डेरा ब्यास की कड़ी फॉलोइंग थोड़ी है तुसी वेखो ना नायब सैनी जाके डेरा मुखी नु मिलदे है जाके केवल ढिल्लू मिलते हैं केवल ढिल्लू तो मैं लगता घर दया मिल तो पहला जाके डेरे वाले मिल के आए ब्यास वाले तो एक यानी ये है भी एससी ओबीसी हिंदू प्लस डेरा ता ए इना दा एक तरह नाल कह लो कि सोशल इंजीनियरिंग दा तरीका है सो इस वास्ते इस डेरा जरा शब्द इस्तेमाल कर रहे हैं ओदे च ते तुसीं वेखणा मोदी साहब बल्ला भी गए ने
1: जी जी
0: ते ए निरंतर भाजपा वाले जेडे ब्यास जांदे रहिंदे ने हुण इधरों ए हो गया ता यानी कोई भी डेरा जिहदी फॉलोइंग अच्छी है तगड़ी आ ता ओदे तो पोलिटिकली लाहा लिया जा सकदा
1: जी ਬਹੁਤ ਅਫਸੋਸ ਹੈ ਜੀ ਦੁੱਖ ਹੁੰਦਾ ਦੇਖ ਕੇ ਕਿ ਦੋ ਰੇਪ ਕੇਸ ਦੇ ਵਿੱਚ 20 ਸਾਲ ਦੀ ਸਜ਼ਾ ਤੇ ਮਰਡਰ ਦੇ ਵਿੱਚ ਲਾਈਫ ਇਨ ਪ੍ਰਿਜ਼ਨ ਤੇ ਬੰਦਾ ਬਾਹਰ ਫਿਰਦਾ ਤੇ ਦੂਜੇ ਪਾਸੇ ਸਾਡੇ ਇੰਗਲੈਂਡ ਦੇ ਸਕਾਟਲੈਂਡ ਦਾ ਬੋਰਨ ਮੁੰਡਾ ਵਿਆਹ ਕਰਾਉਣ ਗਿਆ ਸੀ ਵਿਚਾਰਾ 15 ਦਿਨਾਂ ਬਾਅਦ ਚੱਕ ਕੇ 8 ਸਾਲ ਹੋ ਗਏ ਇੱਕ ਵੀ ਕੇਸ ਸਾਬਤ ਨਹੀਂ ਹੋਇਆ ਹਾਲ ਤੱਕ ਵਿਚਾਰਾ ਅੰਦਰੋਂ ਬਾਹਰ ਨੇ ਨਿਕਲਣ ਦਿੱਤਾ ਕਿੰਨਾ ਧੱਕਾ ਚੱਲ ਰਿਹਾ ਤੇ ਕੁਝ ਕੌਂਸਲਾਂ ਤੇ ਪੰਚਾਇਤਾਂ ਵਿੱਚ ਹਲੇ ਪੇਚ ਫਸਿਆ ਹੋਇਆ ਜੀ
0: ਹਾਂਜੀ ਬਿਲਕੁਲ ਦੇਖੋ ਚੋਣਾਂ ਦੇ ਨਤੀਜੇ ਆਏ ਤੁਸੀਂ ਦੇਖਿਆ ਦਿਲਚਸਪ ਰਹੇ ਸਥਾਨਕ ਸਰਕਾਰਾਂ ਦੇ ਨਤੀਜੇ ਤੇ ਆਮ ਆਦਮੀ ਪਾਰਟੀ ਇੱਕ ਵੱਡੀ ਪਾਰਟੀ ਬਣ ਕੇ ਜਿਹੜੀ ਆ ਉਹ ਉਭਰੀ ਆ ਹੁਣ ਜੇ ਆਪਾਂ ਵੇਖੀਏ ਤਾਂ ਬਈ ਅਸਲ ਦੇ ਵਿੱਚ ਗੱਲ ਇਹ ਆ ਕਿ ਬਈ ਆਪਾਂ ਜਿੰਨਾ ਕੁ ਦੇਖ ਰਹੇ ਹਾਂ ਇਸ ਮਾਹੌਲ ਨੂੰ ਅਸਲ ਦੇ ਵਿੱਚ ਇਸ ਗੱਲ ਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਹੈ ਕਿ ਆਮ ਆਦਮੀ ਪਾਰਟੀ ਜਿੱਤੀ ਆ ਤੇ ਵਾਹਵਾ ਤਕੜੇ ਢੰਗ ਨਾਲ ਜਿੱਤੀ ਆ ਪਰ ਅਕਸਰ ਇਹ ਟ੍ਰੈਂਡ ਆ ਕਿ ਜਿਹੜਾ ਸੱਤਾ ਚ ਹੁੰਦਾ ਜਿਸ ਦੀ ਲਾਠੀ ਹੁੰਦੀ ਆ ਉਸਦੀ ਬਹਿਸ ਹੁੰਦੀ ਆ ਮੱਝ ਹੁੰਦੀ ਆ ਹੁਣ ਜੇ ਆਪਾਂ ਫਿਰ ਵੀ ਗੱਲ ਕਰੀਏ ਤੁਸੀਂ ਵੇਖੋ ਕਿ 75 ਨਗਰ ਕੌਂਸਲਾਂ ਸੀਗੀਆਂ ਉਹਦੇ ਚੋਂ ਸਿਰਫ 40 ਤੇ ਇਹਨਾਂ ਨੂੰ ਸਪਸ਼ਟ ਬਹੁਮਤ ਮਿਲਿਆ ਯਾਨੀ ਜੇ ਆਪਾਂ ਵੇਖੀਏ ਤਾਂ ਇਹ 75 ਚੋਂ ਸਿਰਫ 40 ਤੇ ਸਪਸ਼ਟ ਜਿੱਤ ਹਾਸਲ ਕਰਦੇ ਆ ਹੁਣ ਇਸ ਨੂੰ ਤੁਸੀਂ ਕੀ ਗਿਣੋਗੇ ਕਿ ਜੇ ਮੰਨ ਲਓ ਆਪੋਜੀਸ਼ਨ ਚ ਹੁੰਦੀ ਆਪੋਜੀਸ਼ਨ ਧਿਰ ਹੁੰਦੀ ਆਮ ਆਦਮੀ ਪਾਰਟੀ ਤੇ ਫਿਰ ਅੰਕੜਾ ਕਿਹੜਾ ਤੁਸੀਂ ਗਿਣਦੇ ਕਮਾਲ ਹੈ ਨਾ ਤੇ ਇਹ ਜਸ਼ਨ ਮਨਾ ਰਹੇ ਆ ਤੁਹਾਨੂੰ ਤੇ ਸੰਦੇਸ਼ ਦੇ ਰਹੇ ਨੇ ਪੰਜਾਬੀ ਸਪਸ਼ਟ ਤੁਹਾਨੂੰ ਤੇ ਕਹਿ ਰਹੇ ਨੇ ਅੱਛਾ ਫਿਰ ਇਹ ਤੋਂ 75 ਚੋਂ 40 ਕੌਂਸਲਾਂ ਚ ਸਪਸ਼ਟ ਬਹੁਮਤ ਮਿਲਿਆ 3 ਚ ਕਾਂਗਰਸ 2 ਚ ਅਕਾਲੀ ਲੈ ਗਿਆ ਅੱਛਾ 5 ਜਿਹੜੀਆਂ ਨੇ ਰਾਹੋਂ ਹੈ ਬ੍ਰਿਟ ਹੈ ਕੋਟ ਫਤਹ ਹੈ ਗੁਨੀਆਂ ਹੈ ਤੱਪਾ ਹੈ ਇਹਨਾਂ ਕੌਂਸਲਾਂ ਚ ਆਜ਼ਾਦ ਸਭ ਤੋਂ ਜ਼ਿਆਦਾ ਜਿੱਤੇ ਹੁਣ ਜਿਹੜੀਆਂ ਬਚੀਆਂ 25 ਕੌਂਸਲਾਂ ਹੈ ਇਹਦੇ ਕੋਲ ਇਹਦੇ ਚ ਕਿਸੇ ਕੋਲ ਬਹੁਮਤ ਹੀ ਹੈ ਨਹੀਂ ਇਹਦਾ ਮਤਲਬ ਇਹ ਆ ਕਿ ਬਹੁਤ ਹੱਦ ਤੱਕ ਕਹਿ ਲਓ ਕਿ ਪੇਚ ਫਸ ਗਿਆ ਇਸੇ ਤਰ੍ਹਾਂ 20 ਨਗਰ ਪੰਚਾਇਤਾਂ ਦੇ ਇਲੈਕਸ਼ਨ ਸੀਗੇ ਨਗਰ ਪੰਚਾਇਤਾਂ ਯਾਨੀ ਜਿਵੇਂ ਆਪਾਂ ਤੁਸੀਂ ਦੇਖਦੇ ਹੋ ਕਿ ਕੁਛ ਵੱਡੇ ਪਿੰਡ ਹੁੰਦੇ ਉਹ ਨਗਰ ਪੰਚਾਇਤਾਂ ਬਣ ਜਾਂਦੇ ਜਿਵੇਂ ਮਹਿਰਾਜ ਵਗੈਰਾ ਨੇ ਉਹਦੇ ਚ 20 ਚੋਂ 10 ਯਾਨੀ ਤੁਸੀਂ ਜੇ ਦੇਖੋਗੇ ਤਾਂ ਆਲਮੋਸਟ ਕਹਿ ਲਈਏ ਕਿ ਇਹਨਾਂ ਨੂੰ 50% ਬਹੁਮਤ ਮਿਲਿਆ ਕੌਂਸਲਾਂ ਚ ਅੱਛਾ ਨਿਗਮਾਂ ਦੇ ਵਿੱਚ ਵੀ ਤੇ ਇੱਕ ਕਪੂਰਥਲਾ ਤੇ ਦੂਜੀ ਅਬੋਹਰ ਉਹ ਇੱਕ ਭਾਜਪਾ ਜਿੱਤ ਗਈ ਇੱਕ ਕਾਂਗਰਸ ਜਿੱਤ ਗਈ ਨੌਵਾਂ ਚ ਤਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਵਾਸਤੇ ਸੰਦੇਸ਼ ਤੇ ਸਪਸ਼ਟ ਆ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਅੱਛਾ ਜਿਹੜੀਆਂ 20 ਨਗਰ ਪੰਚਾਇਤਾਂ ਸੀ ਉਹਦੇ ਚ 10 ਚ ਆਮ ਆਦਮੀ ਪਾਰਟੀ ਕਾਬਜ਼ ਹੋ ਗਈ 5 ਕਾਲੀ ਲੈ ਗਏ ਇੱਕ ਕਾਂਗਰਸ ਕੋਲ ਆ ਖਮਾਣੋ ਅਮਰਗੜ੍ਹ ਬੋਹਾ ਤੇ ਕੀਰਤਪੁਰ ਇੱਥੇ ਮਾਮਲਾ ਫਸਿਆ ਇੱਥੇ ਵੀ 2 ਨਗਰ ਪੰਚਾਇਤਾਂ ਚ ਆਜ਼ਾਦ ਜ਼ਿਆਦਾ ਜਿੱਤੇ ਨੇ ਯਾਨੀ ਹੁਣ ਤਿਗੜਮ ਚੱਲ ਰਹੀ ਆ ਸਾਡੇ ਮਲੋਟ ਵੀ ਇਹੀ ਹੈ ਨਾ ਕਿ ਤੁਸੀਂ ਵੇਖੋ ਬੀਬਾ ਬਲਜੀਤ ਕੌਰ ਨੇ ਬੜੀ ਮਿਹਨਤ ਕੀਤੀ ਮੰਤਰੀ ਸਾਹਿਬਾ ਅੱਛੇ ਪੜ੍ਹੇ ਲਿਖੇ ਇਨਸਾਨ ਨੇ ਤੋ ਮਤਲਬ ਕਿ ਇਹਨਾਂ ਨੇ ਬਾਵਜੂਦ ਇਸ ਤੇ ਬਹੁਤ ਮਿਹਨਤ ਕੀਤੀ ਇਹ ਬਹੁਮਤ ਤੋਂ ਦੂਰ ਰਹਿ ਗਏ ਤੇ ਕਾਂਗਰਸ ਤੇ ਅਕਾਲੀ ਇੱਥੇ ਰਲ ਕੇ ਲੜ ਰਹੇ ਸੀਗੇ ਉਹਨਾਂ ਨੇ 15 ਸੀਟਾਂ ਜਿੱਤ ਲਈਆਂ 27 ਚੋਂ ਤਾਂ ਯਾਨੀ ਬਹੁਤ ਥਾਵਾਂ ਤੇ ਪੇਚ ਫਸ ਗਿਆ ਇਹ ਜਸ਼ਨ ਮਨਾ ਰਹੇ ਆ ਜਿਵੇਂ ਗਾਣਾ ਸੀਗਾ ਨਾ ਜਸ਼ਨ ਮਨਾਏ ਜਾਣਗੇ ਤੇਰਾ ਸੋਹਣੀ ਬਰਥਡੇ ਆ ਮਤਲਬ ਕਿ ਇਹਦੇ ਜਸ਼ਨ ਮਨਾ ਰਹੇ ਆ, ਪਰ ਮੇਰੇ ਖਿਆਲ ਦੇ ਨਾਲ ਨਹੀਂ, ਆਮ ਆਦਮੀ ਪਾਰਟੀ ਨੂੰ ਜਸ਼ਨ ਦੇ ਨਾਲ ਨਾਲ, ਠੀਕ ਆ ਜਸ਼ਨ ਵੀ ਮਨਾ ਲੈਣਾ ਚਾਹੀਦਾ, ਕੋਈ ਮਾੜਾ ਨਹੀਂ ਹੁੰਦਾ, ਪਰ ਜਸ਼ਨ ਦੇ ਨਾਲ ਨਾਲ ਇਹਨਾਂ ਨੂੰ ਥੋੜਾ ਰੀਥਿੰਕ ਵੀ ਕਰਨਾ ਪਏਗਾ ਕਿ ਤੁਸੀਂ ਜਿਸ ਪੋਜੀਸ਼ਨ ਤੇ ਖਲੋਤੇ ਹੋ ਉਹ ਪੋਜੀਸ਼ਨ ਪੇਤਲੀ ਆ, ਕੋਈ ਜ਼ਿਆਦਾ ਮਜ਼ਬੂਤ

0: ਤੇ ਨਹੀਂ ਰਹਿ ਗਈ ਹੁਣ
1: ਜੀ ਅੱਛਾ ਬੀਜ ਘਟਾਲੇ ਤੇ ਸਰਕਾਰ ਚੁੱਪ ਹੈ ਜੀ ਥੋੜਾ ਜਿਹਾ ਬਰੀਫ ਰੱਖਿਓ
0: ਹਾਂ ਜੀ ਬੀਜ ਘਟਾਲਾ ਇਦਾਂ ਸੀਗਾ ਕਿ ਇਹਨਾਂ ਨੇ ਵੇਰਕਾ ਮਿਲਕ ਫੀਡ ਦੇ ਜ਼ਰੀਏ ਜਿਹੜੇ ਕਿਸਾਨ ਸੀਗੇ ਦੁੱਧ ਉਤਪਾਦਕ ਉਹਨਾਂ ਨੂੰ ਬੀਜ ਦੇਣਾ ਸੀਗਾ ਮੱਕੀ ਦਾ ਕਾਫੀ ਵੱਡੀ ਸਬਸਿਡੀ ਤੇ ਹੋਇਆ ਕੀ ਆ ਕਿ ਉਹਨਾਂ ਨੂੰ ਉਹ ਬੀਜ ਜਿਹੜਾ ਪ੍ਰੋਵਾਈਡ ਨਹੀਂ ਕੀਤਾ ਗਿਆ ਬਲਕਿ ਉਹਨਾਂ ਦੇ ਬਿੱਲ ਕੱਟ ਦਿੱਤੇ ਗਏ ਤੇ ਉਹਨਾਂ ਨੂੰ ਕੈਸ਼ ਦੇ ਕੇ ਦੁੱਧ ਦਾ ਤਾਂ ਮਤਲਬ ਕਿ ਉਹ ਦਿਖਾ ਦਿੱਤਾ ਗਿਆ ਕਿ ਜੀ ਇਹ ਪੈਸਾ ਜਿਹੜਾ ਉਹ ਅਸੀਂ ਵੰਡ ਦਿੱਤਾ ਹੈ ਤੇ ਉਹਦੇ ਚ ਕੀ ਆ ਕਿ ਉਹ ਪੈਸਾ ਤੇ ਨਾ ਵੀ ਜਿਹੜੇ ਆ ਉਹ ਦੋਨੇ ਚੀਜ਼ਾਂ ਕਹਿ ਲਈਏ ਕਾਲੇ ਵਾਲਾ ਹੋ ਗਿਆ ਤੇ ਇਸ ਕਰਕੇ ਪਿਛਲੇ ਹਫ਼ਤੇ ਬੜਾ ਮਾਮਲਾ ਉੱਠਿਆ ਹੈ ਬਹੁਤ ਜ਼ਿਆਦਾ ਚਰਚਿਤ ਰਿਹਾ ਪਰ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਇਹਦੇ ਤੇ ਕੋਈ ਗੱਲ ਜਿਹੜੀ ਆ ਨਹੀਂ ਕੀਤੀ ਜੀ
1: ਸਾਬਕਾ ਪੁਲਿਸ ਵਾਲੇ ਸੈਣੀ ਸਾਹਿਬ ਨੂੰ ਮਿਲੇ ਆ
0: ਦੇਖੋ ਉਹਦੇ ਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਨਾਇਬ ਸੈਣੀ ਦੀ ਜ਼ਿੰਮੇਵਾਰੀ ਲੱਗੀ ਹੈ ਸਰ ਨਾਇਬ ਸੈਣੀ ਜਿਹੜੇ ਆ ਉਹ ਇੱਥੇ ਪੰਜਾਬ ਦੇ ਵਿੱਚ ਜਿਵੇਂ ਓ ਬੀ ਸੀ ਆ ਐਸ ਸੀ ਆ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹਨਾਂ ਦੀ ਇੱਕ ਡਿਊਟੀ ਆ ਹੁਣ ਉਹ ਜਦੋਂ ਇਸ ਤਰ੍ਹਾਂ ਵਿਚਰਦੇ ਆ ਤਾਂ ਜਿਹੜੇ ਲੋਕ ਕੁਝ ਮੁੱਦਿਆਂ ਪ੍ਰਤੀ ਇੱਥੇ ਸਰਕਾਰ ਤੋਂ ਨਾ ਖੁਸ਼ ਆ ਜਾਂ ਬਿਲਕੁਲ ਕਹਿ ਲਓ ਕਿ ਬੇਬਸ ਜਿਹਾ ਪਾਉਂਦੇ ਆ ਕਿ ਇਹਨਾਂ ਦੇ ਕੋਲੋਂ ਹੱਲ ਨਹੀਂ ਹੁੰਦਾ ਤਾਂ ਉਹ ਅੱਜ ਕੱਲ੍ਹ ਨਾਇਬ ਸੈਣੀ ਦੇ ਦਰਬਾਰ ਚ ਜਾਂਦੇ ਆ ਨਾਇਬ ਸੈਣੀ ਹਰ ਇੱਕ ਨੂੰ ਨਾਲ ਜੋੜ ਰਹੇ ਆ ਕਈ ਤੇ ਜਿਹੜੇ ਪੋਇਟ ਟਾਈਪ ਦੇ ਆ ਕਵੀ ਟਾਈਪ ਦੇ ਆ ਉਹ ਵੀ ਨਾਇਬ ਸੈਣੀ ਦੇ ਕਲਾਕਾਰ ਉਹ ਵੀ ਨਾਇਬ ਸੈਣੀ ਦੀ ਹਾਜ਼ਰੀ ਭਰ ਚੁੱਕੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਇਬ ਸੈਣੀ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੇ ਜਰਨੈਲ ਬਣ ਕੇ ਵਿਚਰਨਗੇ ਯਾਨੀ ਉਹਨਾਂ ਦੀ ਮਿਹਨਤ ਹੈ ਇੱਥੇ ਤਾਂ ਜਿਹੜੇ ਇਹ ਪੁਲਿਸ ਐਸੋਸੀਏਸ਼ਨ ਵਾਲੇ ਆ ਜੇ ਇਹ ਉੱਥੇ ਗਏ ਤਾਂ ਤੁਸੀਂ ਹਿਸਾਬ ਲਾ ਲਓ ਇਹ ਪੁਲਿਸ ਐਸੋਸੀਏਸ਼ਨ ਉਹ ਪੁਲਿਸ ਐਸੋਸੀਏਸ਼ਨ ਹੁੰਦੀ ਆ ਜਿਹੜੇ ਸਾਬਕਾ ਅਫਸਰ ਹੁੰਦੇ ਇਹਨਾਂ ਦੇ ਵਿੱਚ ਤੇ ਮੌਜੂਦਾ ਪੁਲਿਸ ਵਾਲਿਆਂ ਲਈ ਇਹ ਕੰਮ ਕਰਦੇ ਆ 80,000 ਪੁਲਿਸ ਵਾਲਾ ਹੈ ਰਿਟਾਇਰਡ ਦੀ ਹੁਣ ਗਿਣਤੀ ਮੈਨੂੰ ਪਤਾ ਨਹੀਂ ਹੈ ਤਾਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਵੱਡੇ ਤਬਕੇ ਜਿਹੜੇ ਉਹ ਇਹਨਾਂ ਦੇ ਨਾਲ ਜੁੜ ਰਹੇ ਆ ਇਹਨਾਂ ਦੇ ਨਤੀਜਿਆਂ ਤੇ ਨਾ ਜਾਓ ਨਤੀਜੇ ਤੇ ਨਾ ਖੁਸ਼ ਕਰਨ ਵਾਲੇ ਆ ਭਾਜਪਾ ਦੇ ਪਰ ਆਉਣ ਵਾਲੇ ਕੁਝ 3-4 ਮਹੀਨੇ ਜਿਹੜੇ ਉਹ ਭਾਜਪਾ ਵਾਸਤੇ ਕਰੂਸ਼ਲ ਹੋ ਸਕਦੇ
1: ਮਿੰਟਵੀਰ ਬਹੁਤ ਬਹੁਤ ਧੰਨਵਾਦ ਜੀ ਅਗਲੇ ਐਤਵਾਰ ਫਿਰ ਮਿਲਦੇ ਹਾਂ ਤਦ ਤੱਕ ਖਿਆਲ ਰੱਖੋ ਰੱਬ ਰਾਖਾ ਸਿਟੀ ਕਾਰਪੋਰੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪੋਰੇਟ ਸਰਮਿਕ ਟੈ ਲੈਮੀਨੇਟ ਫਲੋਰਿੰਗ ਕਾਫੀ ਵੱਡਾ ਵੇਅਰ ਹਾਊਸ ਹੈ ਤੇ ਨਾ ਹੋਵੇ ਤਾਂ ਆਰਡਰ ਕਰ ਦਿੰਦੇ ਆ ਤੁਹਾਡਾ ਕੋਈ ਵੀ ਸਮਾਨ ਜਿਹੜਾ ਹੈਗਾ ਤੇ ਨੰਬਰ 403-291-1114 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨ ਦੇ ਕਾਰਪੋਰੇਸ਼ਨ ਦਾ ਆਰ ਐਸ ਪੀ ਆਰ ਐਸ ਪੀ ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 409-568-2668 ਹੈ 403-562-667 ਫਿਕਸ ਆਟੋ ਕਲੀਜਨ ਦੇ ਮਾਈਕਰਾਂ ਦੇ ਤਰਗਵੀਰ ਕਲੀਜਨ ਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਆ ਲਾਈਫ ਟਾਈਮ ਵਾਰੰਟੀ ਕੀਤੇ ਕੰਮ ਦੀ ਤੇ 403-273-8899 ਨੰਬਰ 403-273-8889 ਨਾਰਥ ਈਸਟ ਆਟੋਮੋਟਿਵ ਕਾਰਸ ਵੈਨ ਜਾਂ ਟਰੱਕ ਦੀ ਰਿਪੇਅਰ ਕਰਾਉਣੀ ਹੈ ਆਇਲ ਚੇਂਜ ਬ੍ਰੇਕ ਸ਼ੋਪ ਦਾ ਕੰਮ ਕਰਾਉਣਾ ਤਾਂ 403-285-7038 ਹਰਦੀਪ ਦਿਓਲ ਦਾ ਨੰਬਰ ਹੈ ਅਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਆਫਿਸ ਜਾਂ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ ਵਧੀਆ ਰੇਟ ਲੈਣ ਲਈ 403-355-3858 ਤੇ ਫੋਨ ਕਰ ਸਕਦੇ ਹੋ ਇਹ ਸੀ ਸਾਡੇ ਸਪੋਂਸਰਸ ਤੇ ਇਹ ਸੀ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਊਗਾ ਅਗਲੇ ਐਤਵਾਰ ਫਿਰ ਮਿਲਦੇ ਹਾਂ ਤਦ ਤੱਕ ਵੈਦਰ ਦਾ ਆਨੰਦ ਲਓ ਮੀਂਹ ਪੈਣਾ ਇੱਕ ਦੋ ਦਿਨ ਤੇ ਅਗਲੇ ਐਤਵਾਰ ਮਿਲਦੇ ਹਾਂ ਰੱਬ ਰਾਖਾ
2: My dear army, I'm afraid to say the dark has taken over on Ice Planet Hoth. We must immediately go take them down.
3: And save the princess. But how?
2: We can fly the snow speeders.
3: But Commander, we are light years away. How we know where they'll be by the time we get there?
2: To defeat the evil, we need knowledge of the dark side. We must always stay connected to the world.
3: Let's turn on the app.
2: Download the Fairchild Radio app today, and you'll stay connected whenever and wherever you are.
4: May the app be with you.
5: The time is 7 p.m.
6: Magre-relax sana sa lake, pero kung walang Toyota Tundra, ang ingay. But when you get a Tundra sa inyong local Toyota dealer, you can take advantage of towing capacity na hanggang 11,000 pounds para makahanap ng lugar na mas tahimik. Take advantage of Red Tag Days. On now, lease a 2026 Tundra 4x4 Double Cab SR5 from $145 weekly for 60 months at 4.79% APR with $86.99 down. Hybrid available. Visit shoptoyota.ca or your local Toyota dealer today.
7: Pag long weekend camping na walang Tacoma, siksik.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
7: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ

0: ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕੁਅਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਜੂਨ ਮਹੀਨੇ ਦੀ ਪਹਿਲੀ ਤਰੀਕ ਸੰਨ 2026 ਸ਼ਾਮ ਦੇ

4:12 ਹੋ ਰਹੇ ਨੇ ਜੀ। ਹੁਣ ਤੋਂ ਲੈ ਕੇ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ, ਇਸ ਤੋਂ ਬਾਅਦ 8 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ, ਮੌਸਮ ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਗੱਲਬਾਤ ਮਾਹਿਰਾਨਾ ਰਾਏ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਪ੍ਰੋਗਰਾਮ 'ਚ ਗੱਲਬਾਤ ਮੌਸਮ ਦੀ ਕਰਨੀ ਤਾਂ ਬਣਦੀ ਹੈ। ਮੌਸਮ ਆਪ ਜੀ ਦੇਖ ਹੀ ਰਹੇ ਹੋ, ਮਹਿਸੂਸ ਹੀ ਕਰ ਰਹੇ ਹੋ, ਯੈਲੋ ਵਾਰਨਿੰਗ ਹੈ ਰੇਨਫਾਲ ਦੀ। ਤਕਰੀਬਨ ਸਾਰਾ ਅਲਬਰਟਾ ਇਸ ਵੇਲੇ ਬਾਰਿਸ਼ ਦੀ ਗ੍ਰਿਫਤ ਵਿੱਚ। ਇਸ ਵੇਲੇ ਤਕਰੀਬਨ 7 ਡਿਗਰੀ ਦੇ ਆਸ ਪਾਸ ਤਾਪਮਾਨ ਹੈ। ਰਾਤ ਨੂੰ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਜੇ ਆਉਣ ਵਾਲੇ ਦਿਨਾਂ ਦੀ ਅਸੀਂ ਗੱਲ ਕਰੀਏ ਤੇ ਸੋਮਵਾਰ ਜਿਹੜਾ ਅੱਜ ਦਾ ਦਿਨ ਹੈ ਇਸ ਤਰ੍ਹਾਂ ਦਾ ਨਹੀਂ ਬਲਕਿ ਇਸ ਤੋਂ ਥੋੜ੍ਹਾ ਜਿਹਾ ਸੌਫਟ ਮੌਸਮ ਕੱਲ੍ਹ ਨੂੰ ਹੋ ਸਕਦਾ ਹੈ, ਪਰ ਉਹ ਵੀ ਸ਼ਾਮ ਨੂੰ ਦਿਨ ਵੇਲੇ ਸਵੇਰੇ ਸਵੇਰੇ ਅਜੇ ਵੀ ਬਾਰਿਸ਼ ਨੋਟ ਕੀਤੀ ਜਾਵੇਗੀ ਕੱਲ੍ਹ ਨੂੰ। ਉਸ ਤੋਂ ਅਗਲੇ ਦਿਨ ਬੁੱਧਵਾਰ ਨੂੰ ਮੌਸਮ ਬਦਲੇਗਾ, ਬੱਦਲਬਾਈ ਤੇ ਧੁੱਪ ਦਾ ਜਿਹੜਾ ਮੌਸਮ ਹੋਵੇਗਾ 17 ਡਿਗਰੀ ਸੈਲਸੀਅਸ, ਫਿਰ 20 ਡਿਗਰੀ ਸੈਲਸੀਅਸ। ਉਸ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਵੀ 20 ਤੇ ਸ਼ਨਿਚਰਵਾਰ ਨੂੰ ਵੀ 18-19 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਇਹ ਮੌਸਮ ਦੇ ਲਿਹਾਜ਼ ਨਾਲ ਗੱਲ ਤੇ ਇਸ ਤੋਂ ਇਲਾਵਾ ਕੀ ਸਥਿਤੀ ਹੈ ਮੌਸਮ ਦੀ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਕਰ ਲੈਂਦੇ ਹਾਂ ਕਿ ਉਹਦੇ ਵਿੱਚ ਪ੍ਰੋਗਰਾਮ 'ਚ ਡਿਟੇਲ ਨਾਲ ਦੱਸਾਂਗੇ ਕਿ ਕਿੱਥੇ ਕਿਵੇਂ ਕੈਨਮੋਰ ਬੈਂਫ ਜਾਂ ਅਲਬਰਟਾ ਦੇ ਕਿਹੜੇ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਹੈ ਗੜਬੜ ਹੋਣ ਦਾ ਖਦਸ਼ਾ ਹੈ ਅਤੇ ਕੀ ਹਾਲਾਤ ਜਿਹੜੇ ਨੇ ਬਣ ਸਕਦੇ ਨੇ। ਇਸ ਤੋਂ ਇਲਾਵਾ ਜੀ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹ ਅੰਕੜੇ ਵੀ ਸਾਂਝੇ ਕਰਦੇ ਹਾਂ ਆਪ ਜੀ ਨਾਲ। ਮਾਰਕੀਟ ਦੀ ਗੱਲ ਕਰਾਂਗੇ, ਉਤਰਾਅ ਚੜ੍ਹਾਅ ਜੋ ਅਸੀਂ ਦੇਖਿਆ ਪਿਛਲੇ ਕਈ ਦਿਨਾਂ ਦੇ ਵਿੱਚ, ਕੱਚੇ ਤੇਲ ਦੀਆਂ ਕੀਮਤਾਂ, ਕਰੰਸੀ ਦੀਆਂ ਕੀਮਤਾਂ, ਇਹਨਾਂ ਸਾਰੀਆਂ ਚੀਜ਼ਾਂ 'ਤੇ ਝਾਤ ਪਾਵਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਅਤੇ ਸਾਡੇ ਆਪਣੇ ਸ਼ਹਿਰ ਦੀ ਅਤੇ ਸਰੀ ਬ੍ਰਿਟਿਸ਼ ਕੋਲੰਬੀਆ ਦੀ ਇੱਕ ਖਬਰ, ਖਬਰਾਂ ਵੱਖਰੀਆਂ ਵੱਖਰੀਆਂ ਨੇ, ਹਾਲਾਤ ਤਕਰੀਬਨ ਸੇਮ ਨੇ, ਬੰਦੇ ਵੱਖਰੇ ਨੇ, ਨਤੀਜਾ ਵੀ ਉਹੀ ਹੈ, ਐਕਸਟੋਰਸ਼ਨ, ਫਰੌਤੀਆਂ, ਰੰਗਦਾਰੀਆਂ ਦੇ ਚੱਕਰ ਦੇ ਵਿੱਚ 2 ਮੁੰਡੇ ਸਰੀ ਝਿੜ ਕੇ ਆਏ ਨੇ ਪੰਜਾਬੀ ਅਤੇ 2 ਕੈਲਗਰੀ ਦੇ ਵਿੱਚ ਐਕਸਟੋਰਸ਼ਨ ਨਾਲ ਸੰਬੰਧਿਤ। ਕੀ ਉਹਨਾਂ ਦੇ ਨਾਮ ਨੇ, ਕੀ ਗੱਲਬਾਤ ਹੋਈ ਹੈ ਇਹਦੇ ਬਾਰੇ ਸਾਂਝ ਪਾਵਾਂਗੇ। ਇਸ ਤੋਂ ਇਲਾਵਾ ਜੀ ਕੈਨੇਡਾ ਪੋਸਟ ਦੇ ਵਰਕਰ ਜਿਹੜੇ ਨੇ ਉਹਨਾਂ ਨੇ ਨਵੇਂ ਕੰਟਰੈਕਟ 'ਤੇ ਸਹੀ ਪਾਈ ਹੈ ਅਤੇ ਔਫਰ ਐਕਸੈਪਟ ਕਰ ਲਈ ਹੈ। ਸੋ ਇਹਦੇ ਨਾਲ ਜੋ ਰਸਮੀ ਸਮਝੌਤਾ ਹੋਇਆ ਗਾਂ ਵਾਸਤੇ ਕੈਨੇਡਾ ਪੋਸਟ ਦੀ ਹੜਤਾਲ ਜਿਹੜੀ ਹੈ ਉਸਨੂੰ ਉਹ ਨਾ ਹੋਵੇ ਸ਼ਾਇਦ ਅਜਿਹੇ ਇਮਕਾਨ ਬਣ ਗਏ ਨੇ। ਚਾਈਨਾ ਦੀਆਂ ਬਣੀਆਂ ਹੋਈਆਂ ਇਲੈਕਟ੍ਰਿਕ ਗੱਡੀਆਂ ਕੈਨੇਡਾ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ। ਕਿੰਨੀਆਂ ਕੁ ਆ ਗਈਆਂ ਨੇ, ਕਿੱਥੇ ਆਈਆਂ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਜੋ ਕਿ ਕ੍ਰਿਕਟ ਦੀ ਖੇਡ ਨੂੰ ਦੁਨੀਆ ਭਰ ਦੇ ਵਿੱਚ ਚਲਾਉਣ ਵਾਲੀ ਅੰਤਰਰਾਸ਼ਟਰੀ ਬਾਡੀ ਹੈ ਜਿਹੜੀ, ਇਸ ਨੇ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਹੈ। ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਇੱਥੇ ਕਰਪਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕ੍ਰਿਕਟ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜਿਹੜੇ ਕਦਮ ਚੁੱਕੇ ਜਾ ਰਹੇ ਨੇ

ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਨਵਾਇਰਮੈਂਟ ਜਿਸ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਗਈ ਅਤੇ ਬਹੁਤ ਸਾਰੇ ਪ੍ਰੋਜੈਕਟ ਰੱਦ ਕਰ ਦਿੱਤੇ ਗਏ ਜਾਂ ਉਹਨਾਂ ਨੂੰ ਪਿੱਛੇ ਪਾ ਦਿੱਤਾ ਗਿਆ, ਕੀ ਅੱਜ ਕੈਨੇਡਾ ਵਿੱਚ ਕੈਨੇਡਾ ਸਟਰੋਂਗ ਦਾ ਜਾਂ ਇਕੋਨਮੀ ਨੂੰ ਅੱਗੇ ਰੱਖਣ ਦਾ ਮਤਲਬ ਇਹ ਹੈ ਕਿ ਇਨਵਾਇਰਮੈਂਟ ਨੂੰ, ਵਾਤਾਵਰਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ? ਇਹਦੇ ਬਾਰੇ ਗੱਲਬਾਤ ਕਰਾਂਗੇ। ਬਰੈਂਪਟਨ ਦੇ ਵਿੱਚ ਨਵਜੰਮੇ ਬੱਚੇ ਦੀ ਮੌਤ ਹੋਈ ਹੈ ਅਤੇ ਉਸ ਬੱਚੇ ਦੀ ਮਾਂ ਨੂੰ ਪੁਲਿਸ ਨੇ ਚਾਰਜ ਕੀਤਾ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਗੈਰ ਯੂਐਸ ਮਾਰਕੀਟ ਯੂਐਸਏ ਦੀ ਮਾਰਕੀਟ ਤੋਂ ਇਲਾਵਾ ਹੋਰ ਥਾਵਾਂ ਲਈ ਨੈਚੁਰਲ ਗੈਸ ਦੇ ਐਕਸਪੋਰਟ ਮਾਰਚ ਵਿੱਚ ਰਿਕਾਰਡ ਪੱਧਰ ਤੇ ਪਹੁੰਚ ਗਏ ਕੈਨੇਡਾ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ। ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਦੀ ਪਾਈਪਲਾਈਨ ਦੇ ਨਵੇਂ ਰੂਟ ਕਿਹੜੇ ਹੋ ਸਕਦੇ ਨੇ, ਇਹਨਾਂ ਬਾਰੇ ਅਲਬਰਟਾ ਸਰਕਾਰ ਦੇ ਕੁਝ ਡਾਕੂਮੈਂਟਸ ਜਿਹੜੇ ਨੇ ਉਹ ਸਾਹਮਣੇ ਆਏ ਨੇ, ਰਸਤੇ ਸੁਝਾਏ ਗਏ ਨੇ ਕਿ ਕਿਹੜੇ ਰੂਟ ਹੋ ਸਕਦੇ ਨੇ ਪਾਈਪਲਾਈਨਾਂ ਦੇ। ਪੀਅਰ ਪੋਲੀਐਵ ਕਹਿੰਦੇ ਨੇ ਕਿ ਕੈਨੇਡਾ ਦੀ ਸਲਗਿਸ਼ ਇਕੋਨਮੀ ਦੇ ਬਾਰੇ, ਸੁਸਤ ਇਕੋਨਮੀ ਦੇ ਬਾਰੇ ਮਾਰਕ ਕਾਰਨੀ ਸਵਾਲਾਂ ਦੇ ਜਵਾਬ ਨਹੀਂ ਦੇ ਰਿਹਾ। ਇਸ ਤੋਂ ਇਲਾਵਾ ਕੇਂਦਰੀ ਅਲਬਰਟਾ ਦੇ ਵਿੱਚ ਹਾਦਸਾ ਹੋਇਆ ਹੈ ਜਿਸ ਵਿੱਚ 4 ਮੌਤਾਂ ਹੋਈਆਂ ਨੇ, ਇਹ ਕੀ ਕਹਾਣੀ ਬਣੀ, ਇਹਦੇ ਬਾਰੇ ਗੱਲਬਾਤ ਕਰਾਂਗੇ। ਬ੍ਰਿਟੇਨ ਦੇ ਵਿੱਚ ਇੱਕ ਅੰਮ੍ਰਿਤਧਾਰੀ ਨੌਜਵਾਨ ਵੱਲੋਂ ਇੱਕ ਹੋਰ ਮੁੰਡੇ ਦਾ ਕਤਲ ਕਰ ਦਿੱਤਾ ਗਿਆ, ਉਸ ਕੇਸ ਵਿੱਚ ਸਿੰਘ ਸਰਦਾਰ ਨੌਜਵਾਨ ਨੂੰ ਸਜ਼ਾ ਸੁਣਾਈ ਗਈ ਹੈ, ਇਸ ਘਟਨਾ 'ਤੇ ਗੱਲਬਾਤ ਕਰਾਂਗੇ। ਸੋ ਇਹ ਸਾਰਾ ਕੁਛ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਆਪ ਜੀ ਨਾਲ ਸ਼ੇਅਰ ਕਰਨਾ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਅੱਜ ਦਾ ਸਵਾਲ ਵੀ ਹੋਵੇਗਾ। ਸਵਾਲ ਸਾਂਝਾ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਅੱਜ ਦੇ ਪ੍ਰੋਗਰਾਮ ਦੇ ਸਪੌਂਸਰ ਕੌਣ ਕੌਣ ਨੇ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਪ੍ਰੋਗਰਾਮ ਦੇ ਸਪੌਂਸਰ ਨੇ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਅਗਰ ਤੁਸੀਂ ਲੈਣੇ ਨੇ ਤੇ 587-832-1208 ਤੇ ਕਾਲ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਿੱਧਾ ਸਰਕਾਰ ਨੂੰ ਵੀ ਭੇਜਿਆ ਜਾ ਸਕਦਾ 825-760-0983। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਂਦੇ ਨੇ। ਤੁਸੀਂ ਇਹਨਾਂ ਕੋਲ ਸੇਵਾਵਾਂ ਲੈਣੀਆਂ ਹੋਣ ਤੇ 403-400-435 ਤੇ ਸੰਪਰਕ ਕਰ ਲਓ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣੀਆਂ ਖਾਣੀਆਂ ਹੋਣ ਜਾਂ 24 ਘੰਟੇ ਤੁਸੀਂ ਕੋਈ ਵੀ ਫੂਡ ਆਰਡਰ ਕਰਨਾ ਹੋਵੇ ਜਾਂ ਜਾ ਕੇ ਖਾਣਾ ਹੋਵੇ ਤਾਂ ਮਦਰ ਇੰਡੀਆ ਰੈਸਟੋਰੈਂਟ, ਇਹਨਾਂ ਦਾ ਸਿਟੀਸਕੇਪ ਲੈਂਡਿੰਗ ਦੇ ਵਿੱਚ ਰੈਸਟੋਰੈਂਟ ਹੈ ਜੀ, ਅਤੇ ਫੋਨ ਨੰਬਰ ਹੈ 403-400-6661 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋਆਂ ਆਪ ਜੀ ਨੂੰ ਤਿਆਰ ਕਰ ਦੇਣਗੇ। ਇਸ ਤੋਂ ਇਲਾਵਾ ਫੈਮਿਲੀ ਫੋਟੋਆਂ ਵੀ ਤੁਸੀਂ ਇਹਨਾਂ ਕੋਲੋਂ ਬਹੁਤ ਗੁੱਡ ਕੁਆਲਿਟੀ ਦੇ ਵਿੱਚ ਲੈ ਸਕਦੇ ਹੋ। ਬਹੁਤ ਵਧੀਆ ਪ੍ਰਿੰਟ ਵੀ ਕਰਕੇ ਦੇਣਗੇ ਅਤੇ ਬਹੁਤ ਸੋਹਣਾ ਸਟੂਡੀਓ ਹੈ ਜਿੱਥੇ ਫੋਟੋਆਂ ਖਿੱਚ ਵੀ ਦੇਣਗੀਆਂ ਫੈਮਿਲੀ ਦੀਆਂ, ਕਿਸੇ ਓਕੇਜ਼ਨ ਵਾਸਤੇ ਫੋਟੋਗ੍ਰਾਫੀ ਵੀ ਕਰਵਾਉਣੀ ਹੋਵੇ ਤਾਂ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਤੁਸੀਂ ਯਾਦ ਰੱਖੋ ਜੀ। ਰੇਡੀਓ ਸੁਰ ਸੰਗਮ 'ਤੇ ਜੀ ਆਓ, ਹੁਣ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮਾਰਕੀਟ 'ਤੇ ਝਾਤ ਪਾਉਂਦੇ ਹਾਂ ਕਿ ਕਿੱਧਰੋਂ ਹਾਲਾਤ ਜਾ ਰਹੇ ਨੇ, ਫਿਰ ਮੌਸਮ ਦੀ ਗੱਲਬਾਤ ਅਤੇ ਫਿਰ ਮਿਡਲ ਈਸਟ ਦੀ ਅਤੇ ਡੋਨਲਡ ਟਰੰਪ ਹੋਰੀ ਕੀ ਕਹਿੰਦੇ ਨੇ ਇਹਦੇ ਬਾਰੇ ਚਰਚਾ ਕਰਾਂਗੇ। ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਜੋ ਇਹ ਕਹਿ ਲਓ ਕਿ ਪਿਛਲੇ ਹਫ਼ਤੇ ਥੋੜ੍ਹੀ ਉਹਨਾਂ ਵਿੱਚ ਗਿਰਾਵਟ ਆਈ ਸੀ, ਅੱਜ ਫਿਰ ਥੋੜ੍ਹੀ ਜਿਹੀਆਂ ਤਿੱਖੀਆਂ ਨੇ। ਜੋ WTI ਬ੍ਰੈਂਟ ਕਰੂਡ ਹੈ ਜੀ, ਬ੍ਰੈਂਟ ਕਰੂਡ ਨੇ, WTI ਜੋ ਕਰੂਡ ਆਇਲ ਹੈ ਵੈਸਟ ਟੈਕਸਿਸ ਇੰਟਰਮੀਡੀਏਟ, ਉਹ ਇਸ ਵੇਲੇ ਜੀ 92 ਦੇ ਲਾਗੇ ਟ੍ਰੇਡ ਹੋ ਰਿਹਾ, 91-92 ਦੇ ਲਾਗੇ। ਜਿਹੜਾ ਬ੍ਰੈਂਟ ਕਰੂਡ ਹੈ 95-96 ਦੇ ਲਾਗੇ ਪਰ ਬੈਰਲ ਟ੍ਰੇਡ ਹੋ ਰਿਹਾ। ਸੋ ਇਹ ਪਿਛਲੇ ਹਫ਼ਤੇ ਨਾਲੋਂ ਜਿਹੜੀ ਚੇਂਜ ਹੈ 4-5 ਦੀ ਇਹਦੇ ਵਿੱਚ ਆਈ ਹੈ। ਸੋ ਇਹ ਥੋੜ੍ਹਾ ਜਿਹਾ ਤਿੱਖਾ ਹੈ ਕੱਚਾ ਤੇਲ, ਹਾਲਾਂਕਿ ਗੈਸ ਸਟੇਸ਼ਨਾਂ 'ਤੇ ਸਾਨੂੰ ਪਿਛਲੇ 2 ਹਫ਼ਤਿਆਂ ਨਾਲੋਂ ਥੋੜ੍ਹਾ ਸੌਫਟ ਹੀ ਮਿਲ ਰਿਹਾ। ਜੇ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਜੋ ਅਮਰੀਕਾ

ਕਨ ਹੈ ਉਹਦੇ ਮੁਕਾਬਲੇ ਬਾਕੀ ਕਰੰਸੀਆਂ ਕਿਵੇਂ ਨੇ। ਕੈਨੇਡਾ ਵਾਲੀ ਕਰੰਸੀ ਵੀ ਅੱਜ ਅਗਰ ਤੁਸੀਂ ਇੱਕ ਅਮਰੀਕਨ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਇੱਕ ਡਾਲਰ ਤੇ 38 ਸੈਂਟ ਕੈਨੇਡੀਅਨ ਮਿਲਣਗੇ, ਡਾਲਰ ਐਂਡ 38 ਸੈਂਟਸ। ਇਸ ਤੋਂ ਇਲਾਵਾ ਜੇ ਯੂ ਐਸ ਏ ਦੀ ਕਰੰਸੀ ਦੇ ਇੰਡੀਅਨ ਰੁਪਏ ਲੈਣੇ ਹੋਣ ਤਾਂ ਤੁਹਾਨੂੰ 95 ਰੁਪਏ 55 60 ਪੈਸੇ ਮਿਲ ਜਾਣਗੇ, 95 ਰੁਪੀਜ਼ 55 ਜੇ 60 ਪੈਸੇ। ਜੇ ਕੈਨੇਡੀਅਨ ਹੈ ਇੱਕ ਡਾਲਰ ਤਾਂ ਅੱਜ ਤੁਹਾਨੂੰ ਇੰਡੀਅਨ ਦੇ ਮਿਲਣਗੇ 68 ਰੁਪੀਜ਼ ਐਂਡ 63 ਪੈਸੇ, 68 ਰੁਪਏ 63 ਪੈਸੇ। ਇੰਡੀਅਨ ਦੇ ਮੁਕਾਬਲੇ ਜਿਹੜਾ ਹੈ ਦੋਵੇਂ ਕਰੰਸੀਆਂ ਡਾਊਨ ਨੇ ਥੋੜ੍ਹੀ ਜਿਹੀਆਂ, ਅਤੇ ਇੰਡੀਅਨ ਥੋੜ੍ਹਾ ਜਿਹਾ ਬਿਹਤਰ ਹੋਇਆ। ਸਰਕਾਰ ਅਤੇ ਆਰ ਬੀ ਆਈ ਵੱਲੋਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਜੋ ਕਰੰਸੀ ਇੱਕ ਫਰੀ ਫਾਲ ਦੇ ਵਿੱਚ ਜਾ ਰਹੀ ਸੀ ਇੰਡੀਅਨ ਰੂਪੀ, ਉਸ ਨੂੰ ਰੋਕਿਆ ਜਾਵੇ, ਅਤੇ ਉਸ ਵਿੱਚ ਥੋੜ੍ਹੀ ਜਿਹੀ ਸਫਲਤਾ ਜਿਹੜੀ ਹੈ ਮਿਲਦੀ ਹੋਈ ਅਤੇ ਬੈਲੈਂਸ ਜਿਹੀ ਮਾਰਕੀਟ ਦੇ ਵਿੱਚ ਆਉਂਦੀ ਹੋਈ। ਸੋ ਇਹ ਖਬਰਾਂ ਮਾਰਕੀਟ ਦੇ ਸੰਦਰਭ ਦੇ ਵਿੱਚ। ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ, ਅਤੇ ਹੈਵੀ ਰੇਨਫਾਲ ਦੇ ਕਾਰਨ ਦਰਿਆ ਜਿਹੜੇ ਨੇ ਜੀ ਉਛਲੇ ਪਏ ਨੇ, ਅਤੇ ਦਰਿਆਵਾਂ ਦਾ ਪੱਧਰ ਪਾਣੀ ਦਾ ਕਾਫੀ ਉੱਚਾ ਹੋ ਗਿਆ। ਹਾਈਡਰੋਲੋਜਿਸਟ ਕਹਿੰਦੇ ਨੇ ਕਿ 2013 ਵਰਗੇ ਫੇਰ ਵੀ ਹੜ੍ਹ ਆਉਣ ਦੀ ਸੰਭਾਵਨਾ ਨਹੀਂ ਹੈ। ਕੈਲਗਰੀ ਵਾਸੀਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਹੈਵੀ ਰੇਨਫਾਲ ਦੀ, ਅਤੇ ਫਲੱਡਡ ਰੋਡਵੇ ਅਤੇ ਫਲੱਡਡ ਰਿਵਰਸ ਦੀ। ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਇਹ ਦਿੱਤੀ ਗਈ ਹੈ। ਅੱਜ ਜਾਰੀ ਕੀਤੀ ਗਈ ਇਸ ਵੈਦਰ ਐਡਵਾਇਜ਼ਰੀ ਦੇ ਵਿੱਚ ਕਿਹਾ ਗਿਆ ਕਿ ਕੈਲਗਰੀ ਵਿੱਚ ਕੁਝ ਖੇਤਰਾਂ ਵਿੱਚ 50 ਤੋਂ 100 ਮਿਲੀਮੀਟਰ ਤੱਕ ਦੀ ਬਾਰਿਸ਼ ਹੋ ਸਕਦੀ ਹੈ। ਈ ਸੀ ਸੀ ਸੀ ਨੇ ਕਿਹਾ ਕਿ ਕੈਲਗਰੀ ਵਿੱਚ ਟਿਊਜ਼ਡੇ ਈਵਨਿੰਗ ਕੱਲ੍ਹ ਤੋਂ ਬਾਅਦ ਦੁਪਹਿਰ ਤੋਂ ਬਾਰਿਸ਼ ਘਟਣਾ ਸ਼ੁਰੂ ਹੋ ਜਾਵੇਗੀ। ਡਰਾਈਵਰਾਂ ਨੂੰ ਕਿਹਾ ਗਿਆ ਕਿ ਸੜਕਾਂ ਦੇ ਉੱਪਰ ਜਿੱਥੇ ਪਾਣੀ ਖੜ੍ਹਾ ਹੈ ਉੱਥੋਂ ਜਿੱਥੇ ਪਾਣੀ ਖੜ੍ਹਾ ਉਸ ਤੋਂ ਉਸਨੂੰ ਬਚਿਆ ਜਾਵੇ। ਇਕੱਲੇ ਇੱਧਰ ਹੀ ਨਹੀਂ, ਯੂਨੀਵਰਸਿਟੀ ਆਫ ਸਸਕੈਚੂਨ ਦੇ ਹਾਈਡਰੋਲੋਜਿਸਟ ਨੇ ਕਿਹਾ ਕਿ ਜਿੱਥੇ ਕਿ ਅਨਸਰਟਨਟੀ ਹੈ ਰੇਨਫਾਲ ਦੇ ਨੂੰ ਲੈ ਕੇ, ਇਹਦੇ ਬਾਰੇ ਸਾਨੂੰ ਪਤਾ ਨਹੀਂ ਕਿ ਕਿੰਨੀ ਤੇਜ਼ ਅਤੇ ਕਿਵੇਂ ਹੋ ਸਕਦੀ ਹੈ, ਪਰ ਇਹ ਕਿਹਾ ਜਾ ਰਿਹਾ ਕਿ 2013 ਦੇ ਵਿੱਚ ਜਿਸ ਤਰ੍ਹਾਂ ਦੇ ਅਲਬਰਟਾ 'ਚ ਫਲੱਡ ਆਏਗੀ ਉਹੋ ਜਿਹੀ ਸਥਿਤੀ ਨਹੀਂ ਹੈ। ਬੋਟਿੰਗ ਐਡਵਾਈਜ਼ਰੀ ਵੀ ਹੈ ਕਈ ਜਗ੍ਹਾ 'ਤੇ। ਕੈਲਗਰੀ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਬੋ ਰਿਵਰ ਦੇ ਵਿੱਚ ਬੋਟਿੰਗ ਐਡਵਾਈਜ਼ਰੀ ਹੈ, ਅਤੇ ਲੋਕਾਂ ਨੂੰ ਕਿਹਾ ਗਿਆ ਕਿ ਦਰਿਆ ਤੋਂ ਦੂਰ ਰਹੋ ਜਦੋਂ ਤੱਕ ਇਹ ਨੋਰਮਲ ਲੈਵਲ ਤੱਕ ਨਹੀਂ ਪਰਤਾਉਂਦਾ। ਕੈਲਗਰੀ ਦੇ ਮੇਅਰ ਜੈਰੋਮੀ ਫਰਕਸ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਿਹਾ ਕਿ ਰੇਨਫਾਲ ਅਤੇ ਰਿਵਰ ਕੰਡੀਸ਼ਨ ਨੂੰ 24 ਘੰਟੇ 7 ਦਿਨ ਮੋਨੀਟਰ ਕੀਤਾ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਗਲੈਨਮੋਰ ਰੈਜ਼ਰਵਾਰ ਜਿੱਥੇ ਕਿ ਪਾਣੀ ਦਾ ਡੈਮ ਹੈ, ਅਤੇ ਸਾਊਥ ਵੈਸਟ ਕੈਲਗਰੀ ਦੇ ਵਿੱਚ ਜਿੱਥੇ ਜਿੱਥੇ ਪਾਣੀ ਹੈ ਤਾਂ ਕਿ ਉਹਨੂੰ ਥੋੜ੍ਹਾ ਜਿਹਾ ਲੋਅ ਕੀਤਾ ਗਿਆ ਹੈ। ਸੋ ਸਾਰੇ ਪਾਸਿਓਂ ਚੁਕੰਨੇ ਹੋ ਕੇ ਇਸ ਚੀਜ਼ 'ਤੇ ਨਿਗਾਹ ਰੱਖੀ ਜਾ ਰਹੀ ਹੈ, ਅਤੇ ਇੱਥੇ ਸਥਿਤੀ ਇਹੋ ਜਿਹੀ ਨਾ ਬਣੇ ਕੋਈ ਹੜ੍ਹਾਂ ਵਰਗੀ, ਇਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਯਾਦ ਕਰਵਾਇਆ ਜਾ ਰਿਹਾ। ਕੰਡੀਸ਼ਨਸ ਜਿਹੜੀਆਂ ਨੇ ਇਸ ਵੇਲੇ ਕੰਟਰੋਲ ਹੇਠ ਨੇ। ਸੋ ਕੈਲਗਰੀ ਦੀ ਪ੍ਰੋਕਸੀਮਿਟੀ ਜਿਹੜੀ ਰੌਕੀ ਮਾਊਂਟੇਨ ਦੇ, ਮਤਲਬ ਇਹ ਹੈ ਕਿ ਅਸੀਂ ਜਿਹੜਾ ਰਿਸਕ ਆਫ ਫਲੱਡਿੰਗ ਹੈ ਇਹਨਾਂ ਦਿਨਾਂ ਦੇ ਵਿੱਚ ਕਾਫੀ ਹੋ ਜਾਂਦਾ, ਅਤੇ ਜੇ ਬਾਰਿਸ਼ ਦੇ ਨਾਲ ਅਤੇ ਸਨੋਅ ਮੈਟ ਦੇ ਨਾਲ ਰਲ ਕੇ ਸਾਰਾ ਕੁਛ ਜਦੋਂ ਇੰਨੀ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਫਿਰ ਸਾਨੂੰ ਬਹੁਤ ਕੇਅਰਫੁੱਲ ਰਹਿਣ ਦੀ ਲੋੜ ਹੈ ਜੀ। ਸੋ ਇਸ ਵੇਲੇ ਕੈਨਮੋਰ ਅਤੇ ਬੈਂਫ ਦੇ ਏਰੀਆ ਦੇ ਵਿੱਚ ਵੀ ਐਡਵਾਈਜ਼ਰੀਜ਼ ਇਸੇ ਤਰ੍ਹਾਂ ਦੀਆਂ ਜਾਰੀ ਨੇ, ਅਤੇ ਵਾਰਨਿੰਗ ਹੈ ਅਤੇ ਹੈਵੀ ਰੇਨ ਦੀ ਵਾਰਨਿੰਗ ਵੀ ਹੈ, ਅਤੇ ਬੜੀਆਂ ਫੋਟੋ ਜਿਹੜੀਆਂ ਨੇ ਮੀਡੀਆ ਦੇ ਵਿੱਚ ਉਹ ਸ਼ਾਇਆ ਹੋ ਰਹੀਆਂ ਨੇ, ਅਤੇ ਰਿਵਰਸ ਤੋਂ ਦੂਰ ਰਹਿਣ ਲਈ ਜਿਹੜਾ ਕਿਹਾ ਗਿਆ, ਅਤੇ ਫੋਰਕਾਸਟ ਅਜੇ ਵੀ ਹੈ ਕਿ ਹੋਰ ਬਾਰਿਸ਼ ਅੱਜ ਰਾਤ ਅਤੇ ਕੱਲ੍ਹ ਦੁਪਹਿਰ ਤੱਕ ਹੋਵੇਗੀ ਜਾਂ ਹੋ ਸਕਦੀ ਹੈ। ਸੋ ਇਸ ਕਰਕੇ ਜਿਹੜਾ ਹੈ ਬਚਿਆ ਜਾਵੇ। ਬੈਂਫ ਦੇ ਵਿੱਚ ਕੌਸ਼ਨ ਟੇਪ ਹੈ ਬੋ ਰਿਵਰ ਬੋ ਫਾਲਸ ਦੇ ਆਸ ਪਾਸ ਅਤੇ ਹੋਰ ਕਈ ਜਗ੍ਹਾ 'ਤੇ ਸਾਵਧਾਨ ਰਹਿਣ ਲਈ ਜਿਹੜਾ ਲੋਕਾਂ ਨੂੰ ਕਿਹਾ ਗਿਆ ਹੈ। ਕੈਨਾਨੈਸਕਸ ਕਾਊਂਟੀ ਵੱਲ ਵੀ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੈ ਔਰ ਇਹ ਦੱਸੇ ਗਏ ਨੇ, ਅਤੇ ਕੈਲਗਰੀ ਦੇ ਕੁਛ ਏਰੀਏ ਜਿਹੜੇ ਨੇ ਉਹਨਾਂ ਨੂੰ ਵਾਰਨਿੰਗ 'ਤੇ ਰੱਖਿਆ ਗਿਆ ਹੈ। ਇਹ ਤਾਂ ਹੋਈ ਨਾ ਜੀ ਮੌਸਮ ਦੀ ਗੱਲ ਕਿ ਕੁਦਰਤ ਦੇ ਰੰਗ ਨੇ ਜਿਨ੍ਹਾਂ ਦੇ ਵੀ ਸਾਨੂੰ ਤਿਆਰੀ ਰੱਖਣੀ ਪੈਂਦੀ ਪਰ ਉਹਦੀ ਰਜ਼ਾ ਵਿੱਚ ਵੀ ਰਹਿਣਾ ਪੈਂਦਾ। ਕੁਛ ਸਾਡੀਆਂ ਆਪਣੀਆਂ ਗੱਲਾਂ, ਆਪਣੀਆਂ ਨੀਤੀਆਂ, ਆਪਣੇ ਕਰਤੱਵ ਜਿਹੜੇ ਕਿ ਖਬਰਾਂ ਦਾ ਵਾਇਸ ਬਣਦੇ ਨੇ, ਉਹਨਾਂ ਵਿੱਚ ਦੋ ਖਬਰਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਹੈ ਅਤੇ ਇੱਕ ਕੈਲਗਰੀ ਦੀ ਲੋਕਲ ਹੈ। ਦੋਵੇਂ ਖਬਰਾਂ ਇੱਕੋ ਜਿਹੀਆਂ ਨੇ ਅਤੇ ਪਿਛਲੇ ਦਿਨਾਂ ਵਿੱਚ ਇਹੋ ਜਿਹੀਆਂ ਖਬਰਾਂ ਅਸੀਂ ਸੁਣੀਆਂ ਵੀ ਬਹੁਤ ਨੇ। ਪਹਿਲਾਂ ਜਿਹੜਾ ਸਰੀ ਦੀ ਕਰ ਲੈਂਦੇ ਹਾਂ, ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੋ ਮੁੰਡੇ ਜਿਹੜੇ ਫਾਇਰ ਆਰਮ ਦੇ ਕੇਸਿਸ ਵਿੱਚ ਚਾਰਜ ਕੀਤੇ ਗਏ ਸੀ,
ਕਿਸੇ ਘਰ 'ਤੇ ਉਹਨਾਂ ਨੇ

ਨੋਰਮਲ ਪੁਲਿਸ ਨਾਲ ਫਿਰ ਬਾਅਦ ਵਿੱਚ ਕੀਤੀ ਗਈ ਤੇ ਇੱਕ ਗੱਡੀ ਦੀ ਪਛਾਣ ਕੀਤੀ ਗਈ ਤੇ ਸਰਚ ਵਾਰੰਟ ਸਰੀ ਦੀ ਇੱਕ ਪ੍ਰਾਪਰਟੀ ਵਿੱਚ ਹੋਇਆ ਜਿੱਥੇ ਦੋਵਾਂ ਨੂੰ ਦਬੋਚ ਲੈ ਗਿਆ। ਦੋਵੇਂ ਜਿਹੜੇ ਉਹਨਾਂ ਨੂੰ ਚਾਰਜ ਕੀਤਾ ਗਿਆ ਗੋਲੀ ਚਲਾਉਣ ਲਈ ਤੇ ਪੋਜੈਸ਼ਨ ਹੈ ਪ੍ਰੋਹਿਬਿਟਡ ਫਾਇਰ ਆਰਮ ਵਿਦ ਵਿਦਆਊਟ ਲਾਇਸੈਂਸ, ਇਹ ਸਾਰੇ ਕੇਸ ਉਹਨਾਂ ਤੇ ਪਏ ਨੇ ਤੇ ਰਿਮਾਂਡ ਵੀ ਉਹਨਾਂ ਦੇ ਦਿੱਤੇ ਗਏ ਨੇ ਤੇ ਹੁਣ ਉਹਨਾਂ ਤੇ ਜਿਹੜਾ ਐਕਸਟੋਰਸ਼ਨ ਦੇ ਕੇਸ ਵੀ ਪੈ ਗਏ ਨੇ ਜੀ। ਸੋ ਸਰੀ ਦੇ ਵਿੱਚ ਇਨਵੈਸਟੀਗੇਟਰ ਜਿਹੜੇ ਸੀਗੇ ਜੀ ਉਹਨਾਂ ਨੇ ਦੱਸਿਆ ਕਿ ਹੁਣ ਤੱਕ 2026 ਦੇ ਵਿੱਚ 112 ਕੇਸ ਜਿਹੜੇ ਨੇ ਰਿਪੋਰਟ ਕੀਤੇ ਜਾ ਚੁੱਕੇ ਨੇ ਐਕਸਟੋਰਸ਼ਨ ਦੇ, ਭਾਵ ਕਿ 112 ਬੰਦੇ ਨੇ ਤਾਂ ਰਿਪੋਰਟ ਕੀਤਾ ਜਿਹਦੇ ਵਿੱਚ 18 ਸ਼ੂਟਿੰਗ ਹੋਈ ਹੈ, 2 ਅਰਸਨ ਭਾਵ ਅੱਗ ਲਾਉਣ ਦੀਆਂ ਘਟਨਾਵਾਂ ਹੋਈਆਂ ਤੇ ਪੁਲਿਸ ਦੇ ਤਾਜ਼ਾ ਅੰਕੜੇ ਦੇ ਮੁਤਾਬਕ 61 ਐਕਸਟੋਰਸ਼ਨ ਵਿਕਟਿਮ ਜਿਹੜੇ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਉਹ ਜਿਹੜੇ ਨੇ ਜਿਹਨਾਂ ਨੂੰ ਕਾਲਾਂ ਆਉਂਦੀਆਂ ਨੇ ਤੇ ਇਹਦੇ ਵਿੱਚ 29 ਇਹੋ ਜਿਹੇ ਨੇ ਜਿਹਨਾਂ ਨੂੰ ਇੱਕ ਵਾਰੀ ਤੋਂ ਵੱਧ ਵਾਰੀ ਉਹਨਾਂ ਨੂੰ ਕਾਲਾਂ ਆਉਂਦੀਆਂ ਨੇ ਤੇ ਇੱਕ ਤੋਂ ਵੱਧ ਵਾਰੀ ਪੈਸੇ ਕਰਾਉਣ ਦੇ ਯਤਨ ਕੀਤੇ ਜਾਂਦੇ ਨੇ। ਤੋ ਸਰੀ ਐਕਸਟੋਰਸ਼ਨ ਰਿਵਾਰਡ ਵੀ ਰੱਖਿਆ ਗਿਆ ਕਿ $250,000 ਜਿਹੜੇ ਨੇ ਜੀ ਦਿੱਤੇ ਜਾਣਗੇ ਤੇ ਜਿਹੜਾ ਇਹਨਾਂ ਦੀ ਖਬਰ ਦੇਵੇਗਾ। ਇੱਧਰ ਕੈਲਗਰੀ ਦੀ ਗੱਲ ਕਰ ਲੈਂਦੇ ਹਾਂ। ਕੈਲਗਰੀ ਦੇ ਵਿੱਚ ਐਕਸਟੋਰਸ਼ਨ ਦੀ ਕੋਸ਼ਿਸ਼ ਦੇ ਵਿੱਚ ਇੱਕ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਵਿੱਚ 2 ਜਣਿਆਂ ਨੂੰ ਚਾਰਜ ਕੀਤਾ ਗਿਆ। ਮਈ ਮਹੀਨੇ ਦੀ 5 ਤਰੀਕ ਨੂੰ ਇਹ ਘਟਨਾ ਹੋਈ ਸੀ ਤਕਰੀਬਨ ਤੇ ਉਸ ਵਿੱਚ ਸੈਡਲ ਰਿਜ ਦੇ ਇੱਕ ਬਿਜ਼ਨਸ ਨੂੰ ਨਿਸ਼ਾਨਾ ਬਣਾ ਕੇ ਜਿਹੜਾ ਉਹ ਬਿਜ਼ਨਸ ਦੇ ਓਨਰ ਨੂੰ ਕਾਲਾਂ ਕੀਤੀਆਂ ਗਈਆਂ ਤੇ ਉਹਨਾਂ ਦੇ ਪਰਿਵਾਰ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਜਿਹੜਾ ਹੈ ਇਹ ਧਮਕਾਇਆ ਗਿਆ। ਇਹ ਜਿਹੜੇ ਪੀੜਤ ਵਿਅਕਤੀ ਸੀ ਇਹਨਾਂ ਨੇ ਪੁਲਿਸ ਨਾਲ ਸੰਪਰਕ ਕੀਤਾ, ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ 28 ਮਈ ਨੂੰ 4 ਜਣੇ ਫੜ ਲਏ ਨੇ। ਇਹ ਜਿਹੜੇ 4 ਫੜੇ ਨੇ ਜੀ ਇਹਨਾਂ ਵਿੱਚੋਂ 2 ਜਿਹੜੇ ਨੇ ਸੰਦੀਪ ਸਿੰਘ 30 ਸਾਲਾਂ ਦਾ ਤੇ ਅਮਨਦੀਪ ਮੱਲੀ 39 ਸਾਲਾਂ ਦਾ, ਇਹਨਾਂ ਤੇ ਐਕਸਟੋਰਸ਼ਨ ਦੇ ਤੇ ਪੋਜੈਸ਼ਨ ਆਫ ਪ੍ਰੋਸੀਡਸ ਆਫ ਕ੍ਰਾਈਮ ਜੁਰਮ ਨਾਲ ਹਾਸਲ ਕੀਤੀ ਗਈ ਸੰਪਤੀ ਕਹਿ ਲਓ ਜਾਂ ਜੋ ਜੁਰਮ ਨਾਲ ਹਾਸਲ ਕੀਤੀਆਂ ਗਈਆਂ ਚੀਜ਼ਾਂ ਦੇ ਦੋਸ਼ ਲੱਗੇ ਨੇ। ਸੋ ਸਿਟੀ ਦੇ ਵਿੱਚ ਕੈਲਗਰੀ ਦੇ ਵਿੱਚ 46 ਕੇਸ ਹੋਏ ਨੇ 2 ਅਪ੍ਰੈਲ 2025 ਤੋਂ ਬਾਅਦ ਤੇ ਇਹਨਾਂ ਵਿੱਚੋਂ 19 ਜਗ੍ਹਾ ਇਹੋ ਜਿਹਾ ਹੋਇਆ ਕਿ ਘਰਾਂ 'ਤੇ ਗੋਲੀ ਚਲਾਈ ਗਈ, ਬਿਜ਼ਨਸਿਸ 'ਤੇ ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ ਨੇ। ਸੋ ਇਹ ਕੈਲਗਰੀ ਨਾਲ ਰਿਲੇਟਡ ਖਬਰ ਹੈ ਜੀ ਤੇ ਅਸੀਂ ਲਗਾਤਾਰ ਤਕਰੀਬਨ ਸਾਂਝੀਆਂ ਕਰ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਖਬਰਾਂ। ਸੋ ਅਨਫਾਰਚੁਨੇਟਲੀ ਅਸੀਂ ਤਾਂ ਚਾਹੁੰਦੇ ਹਾਂ ਕਿ ਨਾ ਇਹੋ ਜਿਹੀਆਂ ਸਾਂਝੀਆਂ ਕਰਨੀਆਂ ਪੈਣ, ਪਰ ਜਦੋਂ ਆਪ ਜੀ ਨਾਲ ਪ੍ਰੋਗਰਾਮ ਕਰਨ ਵਾਸਤੇ ਜਦੋਂ ਤਿਆਰੀ ਕੀਤੀ ਜਾਂਦੀ ਹੈ ਜੀ ਤੇ ਇਹੋ ਜਿਹੀਆਂ ਖਬਰਾਂ ਪ੍ਰਮੁੱਖ ਤੌਰ ਤੇ ਸਾਨੂੰ ਜਿਹੜਾ ਹੈ ਉਹ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਇਹਨਾਂ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਹੈ ਐਕਸਟੋਰਸ਼ਨ ਦੇ ਤੇ ਹੋਰ ਮਾਮਲਿਆਂ ਦੇ ਵਿੱਚ ਜਿਹੜੇ 2 ਜਣੇ ਨੇ ਤੇ ਬਾਕੀ 2 ਦੇ ਬਾਰੇ ਪੁਲਿਸ ਨੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ। ਇਸ ਵੇਲੇ ਕੈਲਗਰੀ ਦੇ ਵਿੱਚ ਜੇ ਗੱਲ ਕੀਤਾ ਜਾਵੇ 14 ਮੁੰਡੇ ਜਿਹੜੇ ਨੇ ਉਹ ਚਾਰਜ ਕੀਤੇ ਗਏ ਨੇ ਐਕਸਟੋਰਸ਼ਨ ਨੂੰ ਤੇ ਇਹ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਅਜਿਹਾ ਮੰਨਿਆ ਜਾਂਦਾ ਹੈ ਜੀ। ਜਿਹੜਾ ਗੱਲ ਕਰ ਲਈਏ ਕਿ ਇਰਾਨ ਤੇ ਅਮਰੀਕਾ ਦਰਮਿਆਨ ਗੱਲਬਾਤ ਕਿੱਥੇ ਕੁ ਪਹੁੰਚੀ ਹੈ, ਕਿਵੇਂ ਦੀ ਚੱਲ ਰਹੀ ਹੈ ਤੇ ਉੱਧਰ ਇਜ਼ਰਾਈਲ ਦੀ ਇਸ ਤਰ੍ਹਾਂ ਜਾਪਦਾ ਹੈ ਕਿ ਇਜ਼ਰਾਈਲ ਦੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਇਹ ਰੌਲਾ ਰੱਪਾ ਜਾਰੀ ਰੱਖਿਆ ਜਾਵੇ। ਉਹਨਾਂ ਨੇ ਲਿਬਨਾਨ ਦੇ ਵਿੱਚ ਇੱਕ ਵੱਡੇ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਤੇ ਇਸ ਦੀਆਂ ਖਬਰਾਂ ਜਿਹੜੀਆਂ ਨੇ ਬੜੀਆਂ ਫੇਮਸ ਹੋਈਆਂ ਨੇ। ਇਸ ਵੇਲੇ ਜਿਹੜੀ ਸਥਿਤੀ ਹੈ ਜੀ, ਜੇ ਅਸੀਂ ਗੱਲ ਕਰੀਏ ਮਿਡਲ ਈਸਟ ਦੇ ਵਿੱਚ, ਇਰਾਨ ਨੇ ਜਿਹੜੀ ਹੁਣ ਤੱਕ ਜਿਹੜੇ ਹਮਲੇ ਕੀਤੇ ਨੇ US ਮਿਲਟਰੀ ਸਾਈਟਸ 'ਤੇ, ਉਹਨਾਂ ਦੀ ਇੱਕ ਬੇਸਿਕ ਜਿਹੜੀ ਰਿਪੋਰਟ ਹੈ ਉਸਨੂੰ ਕੁਛ ਮੀਡੀਆਦਾਰਿਆਂ ਨੇ ਵੈਰੀਫਾਈ ਕੀਤਾ। ਇਰਾਨ ਨੇ USA ਦੇ ਵਿੱਚ 20 ਮਿਲਟਰੀ ਸਾਈਟਸ ਜਿਹੜੀਆਂ ਨੇ USA ਦੀਆਂ ਹੋਰ ਮਿਡਲ ਈਸਟ ਦੇ ਵਿੱਚ ਮੁਲਕਾਂ ਦੇ ਵਿੱਚ ਸੀ ਉਹਨਾਂ ਨੂੰ ਟਾਰਗੇਟ ਕਰਕੇ ਨਿਸ਼ਾਨਾ ਬਣਾਇਆ ਤੇ ਲੜਾਈ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਸੈਟੇਲਾਈਟ ਇਮੇਜ ਜਿਹੜੇ ਨੇ ਉਹ ਦਰਸਾਉਂਦੇ ਨੇ ਕਿ ਇਹ ਕਈ ਜਗ੍ਹਾ 'ਤੇ ਵਾਕਿਆ ਹੀ ਬੜੇ ਤਕੜੇ ਹਮਲੇ ਹੋਏ ਨੇ। ਕੁਝ 8 ਮੁਲਕਾਂ ਦੇ ਵਿੱਚ ਮਿਡਲ ਈਸਟ ਦੇ ਵਿੱਚ ਫਰਵਰੀ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਉਹ ਹਮਲੇ ਇਹ ਕੀਤੇ ਗਏ ਨੇ ਤੇ ਇਹਦੇ ਵਿੱਚ ਮਿਲੀਅਨਸ ਦਾ ਨੁਕਸਾਨ ਜਿਹੜਾ ਹੈ ਸਟੇਟ ਆਫ ਦੀ ਆਰਟ ਡਿਫੈਂਸ ਸਿਸਟਮ ਰੀਫਿਲਿੰਗ ਏਅਰਕ੍ਰਾਫਟ ਅਤੇ ਰਡਾਰਾਂ ਨੂੰ ਪਹੁੰਚਾਇਆ ਗਿਆ। ਇਸ ਚੀਜ਼ ਨੂੰ ਜਿਹੜਾ ਹੈ ਵੈਰੀਫਾਈ ਕੀਤਾ ਜਾ ਰਿਹਾ ਜੀ ਹੁਣ।
US based

ਤੇ ਸ਼ੇਅਰਡ ਮਿਲਟਰੀ ਫੈਸਿਲਿਟੀ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਤੇ ਉਧਰ ਪੈਂਟਾਗਨ ਕਹਿੰਦੇ ਕਿ ਅਸੀਂ ਓਪਰੇਸ਼ਨ ਐਪਿਕ ਫਿਊਰੀ ਦੇ ਸਟਾਰਟ ਹੋਣ ਤੋਂ ਲੈ ਕੇ ਹੁਣ ਤੱਕ 13,000 ਜਿਹੜੇ ਟਾਰਗੇਟ ਨੇ ਉਹਨਾਂ ਤੇ ਹਮਲਾ ਕੀਤਾ। ਸੋ ਇਹ ਜਿਹੜੀ ਇੱਕ ਰਿਪੋਰਟ ਹੈ ਇਹ ਵੈਰੀਫਾਈ ਕੀਤਾ ਗਿਆ ਕਿ ਇਹਦੇ ਵਿੱਚ ਕਈ ਜਗ੍ਹਾ ਤੇ ਇਹ ਵਾਕਿਆ ਹੀ ਸੈਟੇਲਾਈਟ ਇਮੇਜਸ ਨਾਲ ਇਹ ਸ਼ੋ ਹੁੰਦਾ ਹੈ ਕਿ ਇਰਾਨੀ ਮਿਜ਼ਾਈਲਾਂ ਦੇ ਨਾਲ ਜਾਂ ਇਰਾਨੀ ਡਰੋਨਸ ਦੇ ਨਾਲ ਵੱਡੇ ਹਮਲੇ ਜਿਹੜੇ ਨੇ ਕੀਤੇ ਗਏ ਉਹਨਾਂ ਨਾਲ ਕਾਫੀ ਸਾਰਾ ਨੁਕਸਾਨ ਜਿਹੜਾ ਹੈ ਮਿਡਲ ਈਸਟ ਦੇ 8 ਮੁਲਕਾਂ ਦੇ ਵਿੱਚ ਵੱਖ ਵੱਖ ਸਾਈਟਸ ਤੇ ਹੋਇਆ ਹੈ, ਚਾਹੇ ਉਹ ਮਿਲਟਰੀ ਸਾਈਟਸ ਹੋਣ ਤੇ ਚਾਹੇ ਉਹ ਆਇਲ ਐਂਡ ਗੈਸ ਦੀਆਂ ਫੈਸਿਲਿਟੀਜ਼ ਹੋਣ। ਇੱਧਰ ਜੇ ਅਸੀਂ ਗੱਲ ਕਰੀਏ ਤੇ ਡੋਨਲਡ ਟਰੰਪ ਕਹਿੰਦੇ ਨੇ ਕਿ ਇਰਾਨ ਦੇ ਨਾਲ ਗੱਲਬਾਤ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਰਿਪੋਰਟਸ ਆਈਆਂ ਸੀ ਕਿ ਤਹਿਰਾਨ ਨੇ ਜਿਹੜਾ ਹੈ ਕੁਛ ਇਨਡਾਇਰੈਕਟ ਗੱਲਬਾਤ ਜਿਹੜੀ ਆ ਉਹਨੂੰ ਰੋਕ ਦਿੱਤਾ ਹੈ ਤੇ ਹੋਸਟੈਲਿਟੀਜ਼ ਜਿਹੜੀਆਂ ਨੇ ਇਜ਼ਰਾਈਲ ਦੀਆਂ ਉਹ ਲਬਨਾਨ ਦੇ ਵਿੱਚ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ। ਇਰਾਨ ਦੀ ਸਟੇਟ ਨਿਊਜ਼ ਏਜੰਸੀ ਨੇ ਰਿਪੋਰਟ ਕੀਤਾ ਸੀ ਕਿ ਤਹਿਰਾਨ ਵਾਲੇ ਭਾਵ ਇਰਾਨ ਵਾਲੇ ਇਹ ਜਿਹੜੀ ਗੱਲਬਾਤ ਚੱਲ ਰਹੀ ਹੈ ਇਨਡਾਇਰੈਕਟ ਇਸ ਨੂੰ ਰੋਕ ਰਹੇ ਨੇ ਕਿਉਂਕਿ ਇਜ਼ਰਾਈਲ ਜਿਹੜਾ ਹੈ ਦੂਸਰੇ ਪਾਸਿਓਂ ਹਟ ਨਹੀਂ ਰਿਹਾ। ਸੋ ਡੋਨਲਡ ਟਰੰਪ ਕਹਿੰਦੇ ਨੇ ਕਿ ਗੱਲਬਾਤ ਬੜੀ ਤੇਜ਼ੀ ਨਾਲ ਚੱਲ ਰਹੀ ਆ ਤੇ ਉੱਧਰ ਇਰਾਨ ਵਾਲੇ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਇਜ਼ਰਾਈਲ ਵਾਲੇ ਲਿਬਨਾਨ ਤੋਂ ਪਿੱਛੇ ਨਹੀਂ ਹਟਦੇ ਅਸੀਂ ਗੱਲਬਾਤ ਨਹੀਂ ਕਰਾਂਗੇ। ਇਜ਼ਰਾਈਲ ਤੇ ਹਿਜ਼ਬੁੱਲਾ ਹੁਣ ਆਖਰੀ ਖਬਰਾਂ ਆਉਣ ਤੱਕ ਹਮਲੇ ਘਟਾਉਣ ਨੂੰ ਮੰਨ ਗਏ ਨੇ। ਸੋ ਇਰਾਨ ਵਾਲੇ ਲਿਬਨਾਨ ਨੂੰ ਸਟੰਬਲਿੰਗ ਬਲੌਕ ਵਜੋਂ ਦੇਖ ਰਹੇ ਨੇ ਤੇ ਜੇ ਉੱਥੇ ਹਾਲਾਤ ਆਮ ਵਾਂਗ ਨਹੀਂ ਹੁੰਦੇ ਤਾਂ ਇਰਾਨ ਜਿਹੜਾ ਇਸ ਮਾਮਲੇ ਤੇ ਹੋਰ ਜ਼ਿਆਦਾ ਪਿੱਛੇ ਹਟ ਸਕਦਾ ਹੈ। ਸੋ ਇੱਧਰ ਕੁਵੈਤ ਦੇ ਇੱਕ ਬੇਸ ਤੋਂ ਇਹ ਖਬਰ ਆਈ ਸੀ ਕਿ USA ਵਾਲਿਆਂ ਨੇ ਜਿਹੜੇ ਨੇ ਕੁਛ ਨਿਸ਼ਾਨਾ ਬਣਾ ਕੇ ਜਿਹੜੇ ਇਰਾਨ ਵੱਲੋਂ ਦਾਗੇ ਗਏ ਡਰੋਨ ਸੀਗੇ ਜੀ ਉਹਨਾਂ ਨੂੰ ਸੁੱਟ ਲਿਆ ਹੈ। ਸੋ ਇਸ ਗੱਲ ਤੋਂ ਬਾਅਦ ਪਾਕਿਸਤਾਨ ਵੱਲੋਂ ਦੋਵਾਂ ਦੇਸ਼ਾਂ ਦੇ ਦਰਮਿਆਨ ਸ਼ਾਂਤੀ ਸਮਝੌਤੇ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਤੇ ਇਸ ਸਮਝੌਤੇ ਨੂੰ ਬੂਰ ਪੈਂਦਾ ਨਜ਼ਰ ਵੀ ਆਇਆ ਲੇਕਿਨ ਟਰੰਪ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਕੌਨਫੀਡੈਂਟ ਹਾਂ ਕਿ ਹੋ ਜਾਏਗਾ ਤੇ ਪਰ ਤਾਜ਼ਾ ਜੋ ਹੁਣ ਇੱਕ ਦੂਸਰੇ ਤੇ ਹਮਲੇ ਬੋਲੇ ਗਏ ਇਸ ਨੂੰ ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਡੀਲ ਜਿਹੜੀ ਆ ਉਹ ਅੱਗੇ ਵਧੇਗੀ ਤੇ ਉਹਨਾਂ ਨੇ ਕਿਹਾ ਜਸਟ ਸਿਟ ਬੈਕ ਐਂਡ ਰਿਲੈਕਸ ਇਟ ਵਿਲ ਆਲ ਵਰਕ ਆਊਟ ਵੈਲ ਇਨ ਦ ਐਂਡ ਇਟ ਆਲਵੇਜ਼ ਡਸ। ਤੁਸੀਂ ਬੈਠੋ ਤਸੱਲੀ ਨਾਲ ਰਿਲੈਕਸ ਕਰੋ ਤੇ ਅਖੀਰ ਵਿੱਚ ਸਭ ਕੁਝ ਠੀਕ ਠਾਕ ਹੋਵੇਗਾ ਜਿਵੇਂ ਕਿ ਅਕਸਰ ਹੋ ਹੀ ਜਾਂਦਾ। ਸੋ ਇਰਾਨ ਵਾਲੇ ਥੋੜ੍ਹਾ ਜਿਹਾ ਉਹ ਚਾਹੁੰਦੇ ਨੇ ਕਿ ਗੱਲਬਾਤ ਜਿਹੜੀ ਆ ਕਿਸੇ ਹੋਰ ਮੁੱਦਿਆਂ 'ਤੇ ਵੀ ਕੀਤੀ ਜਾਵੇ ਘੱਟੋ ਘੱਟ ਜਿਵੇਂ ਕਿ ਇਜ਼ਰਾਈਲ ਦੇ ਜਿਹੜੇ ਨੇ ਹਮਲੇ ਉਹਨਾਂ ਨੂੰ ਵੀ ਵਿੱਚ ਰੱਖਿਆ ਜਾਵੇ ਪਰ ਅਮਰੀਕਾ ਵੱਲੋਂ ਹੁਣ ਤੱਕ ਇਹੋ ਹੀ ਇਸ਼ਾਰਾ ਕੀਤਾ ਜਾ ਰਿਹਾ ਕਿ ਗੱਲਬਾਤ ਜਿਹੜੀ ਆ ਕਿਸੇ ਪਾਸੇ ਲੱਗ ਰਹੀ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਸਵਾਲ ਜਿਹੜਾ ਹੈ ਜੀ ਉਹ ਸਾਂਝਾ ਕਰ ਲਿਆ ਜਾਵੇ। ਹੁਣ ਸਵਾਲ ਜਿਸ 'ਤੇ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਗਿਫਟ ਕਾਰਡ ਜਿਹੜੇ ਨੇ ਅਸੀਂ ਦੇਣੇ ਨੇ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਇਹ ਗਿਫਟ ਕਾਰਡ ਹੁੰਦੇ ਨੇ। ਅਤੇ ਮੈਂ ਇੱਧਰ ਸਾਡੇ ਸਰੋਤਿਆਂ ਨੇ ਜਿਨ੍ਹਾਂ ਨੇ ਕੁਛ ਸਾਡੇ ਸਹੀ ਜਵਾਬ ਦਿੱਤੇ ਸੀ ਉਹਨਾਂ ਦੇ ਕੋਈ ਮੈਸੇਜ ਆਏ ਹੋਏ ਸੀ ਵੀਕਡੇਜ਼ ਦੇ ਵਿੱਚ ਆਹ ਵੀਕ ਸਾਨੂੰ ਜੋ ਜਿਹੜਾ ਤੁਸੀਂ ਸੰਪਰਕ ਕਰਕੇ ਤੁਸੀਂ ਸਾਡੇ ਆਫਿਸ 'ਚੋਂ ਸ਼ਾਮ ਨੂੰ ਜਦੋਂ 4 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਜਾਂ 6 ਵਜੇ ਖਤਮ ਹੁੰਦਾ ਪ੍ਰੋਗਰਾਮ ਤਾਂ 4 ਤੋਂ 6 ਜਾਂ 7 ਵਜੇ ਦੇ ਦਰਮਿਆਨ ਤੁਸੀਂ 4 ਤੋਂ 7 ਦੇ ਦਰਮਿਆਨ ਜਦੋਂ ਕੰਮ ਤੋਂ ਆਫ ਕਰਕੇ ਤੁਸੀਂ ਆਪਣੇ ਕਾਰਡ ਜਿਹੜੇ ਨੇ ਜੀ ਇਸ ਵੀਕ ਦੇ ਵਿੱਚ ਜ਼ਰੂਰ ਪਿੱਕ ਕਰ ਲਓ ਕਿਉਂਕਿ ਫਿਰ ਜਿਹੜਾ ਨੇ ਉਹ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ। ਅਸੀਂ ਹੋਰ ਜਿਹੜਾ ਜ਼ਿਆਦਾ ਦੇਰ ਹੋਲਡ ਕਰਕੇ ਰੱਖਾਂਗੇ ਤਾਂ ਫਿਰ ਔਖਾ ਹੋ ਜਾਂਦਾ ਜੀ ਸਾਡੇ ਲਈ ਵੀ। ਸੋ ਤੁਸੀਂ ਸ਼ਾਮ 4 ਤੋਂ 7 ਵਜੇ ਦੇ ਦਰਮਿਆਨ ਸਾਡੇ ਸਟੂਡੀਓ ਆਫਿਸ ਤੋਂ ਲੈ ਸਕਦੇ ਹੋ ਜੀ ਇਹ ਕਾਰਡ ਜਿਹੜੇ ਨੇ ਮਦਰ ਇੰਡੀਆ ਰੈਸਟੋਰੈਂਟ ਦੇ ਜੋ ਕਿ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਵਾਸਤੇ ਜਿਹੜੇ ਨੇ ਉਹ ਕੱਢੇ ਜਾਂਦੇ ਨੇ। ਸੋ ਇਹ ਕਾਰਡ ਅਸੀਂ ਅੱਜ ਵੀ ਦੇਣੇ ਨੇ ਅਤੇ 4 ਕਾਰਡ ਤੇ ਮੇਰਾ ਇਰਾਦਾ ਹੈ ਕਿ ਦਿੱਤੇ ਜਾਣ ਤਾਂ ਕਿ ਸਰੋਤੇ ਜਿਹੜੇ ਨੇ ਵੱਧ ਤੋਂ ਵੱਧ ਇੰਟਰਸਟ ਨਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਹਿੱਸਾ ਲੈ ਸਕਣ। ਮਦਰ ਇੰਡੀਆ ਰੈਸਟੋਰੈਂਟ ਦੇ $10 ਦਾ ਗਿਫਟ ਕਾਰਡ ਜਿੱਤਣਾ ਹੋਵੇ ਤੁਸੀਂ ਤੇ ਸਵਾਲ ਸਾਡਾ ਸੁਣ ਲਓ ਜੀ। ਫੀਫਾ ਵਰਲਡ ਕੱਪ ਜਿਹੜਾ ਹੈ ਸੌਕਰ ਦਾ ਫੁੱਟਬਾਲ ਦਾ ਸ਼ੁਰੂ ਹੋਣ ਜਾ ਰਿਹਾ ਕੁਛ ਦਿਨਾਂ ਦੇ ਵਿੱਚ USA ਕੈਨੇਡਾ ਤੇ ਮੈਕਸੀਕੋ ਦੇ ਵਿੱਚ ਇਹ ਹੋਵੇਗਾ ਤੇ ਸਵਾਲ ਹੈ

0: کوئی ہے کہ سوال کہ کیڑا ملک ہے جس نے سارے فیفا ورلڈ کپ دے وچ حصہ لیا ہن تک کیونکہ ادھر لئی کوالیفائی کرنا پیندا تے کوالیفائی کر کے پھر جڑا ہے وہ حصہ تسی لے سکتے ہو بڑے اوکھے کوالیفائنگ گراؤنڈ ہوندے نے بہت سارے ملک جڑے نے انہاں نے زندگی وچ کدے بھی کوالیفائی نہیں کیتا تے ਇਸ ਵੇਲੇ ਸਥਿਤੀ ਇਹ ਹੈ ਕਿ ਅਗਰ ਤੁਸੀਂ ਇਸ ਸਵਾਲ ਦਾ ਸਹੀ ਜਵਾਬ ਦੇਵੋ ਕਿ ਸਭ ਤੋਂ ਵੱਧ ਭਾਵ ਉਹ ਕਿਹੜਾ ਮੁਲਕ ਹੈ ਜਿਸ ਨੇ ਸਭ ਤੋਂ ਵੱਧ ਵਾਰੀ ਵਿਸ਼ਵ ਫੀਫਾ ਵਰਲਡ ਕੱਪ ਲਈ ਕੁਆਲੀਫਾਈ ਕਰਕੇ ਉਹਦੇ 'ਚ ਪਾਰਟੀਸਪੇਟ ਕੀਤਾ ਹੈ ਕਿਹੜਾ ਮੁਲਕ ਸਭ ਤੋਂ ਵੱਧ ਵਾਰੀ ਖੇਡਿਆ ਸਭ ਤੋਂ ਜ਼ਿਆਦਾ ਮੈਚ ਨਹੀਂ ਹੈ ਖਿਆਲ ਰੱਖਣਾ ਕਿਹੜਾ ਮੁਲਕ ਹੈ جس نے سب تو بعد وشو کپاں دے وچ حصہ لیا فیفا ورلڈ کپ دے وچ سو اے ہے ریڈیو سرسنگم دا ساڈا اج دا سوال 403-902-1323-403-902-1323 سو اس سوال دا جواب دینے لئی ساڈا نمبر تے کال کر لو یا واٹس ایپ تے میسج بھیج دیو 403-902-1323-403-902-1323 ਤੇ ਇਸ ਕਰਕੇ ਇਹ ਜਿਹੜਾ ਨੰਬਰ ਹੈ ਤੁਸੀਂ ਪਰਮਾਨੈਂਟ ਨੋਟ ਰੱਖਿਆ ਕਰੋ ਕਿ ਅਸੀਂ ਸਵਾਲ ਪੁੱਛਣੇ ਹੀ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ ਅਤੇ ਤੁਸੀਂ ਪਾਰਟੀਸਪੇਟ ਕਰਿਆ ਕਰੋ ਅਤੇ ਅੱਜ ਦਾ ਸਵਾਲ ਕਿ ਫੀਫਾ ਜਿਹੜਾ ਵਰਲਡ ਕੱਪ ਹੈ ਜੀ ਉਹਦੇ ਵਿੱਚ ਵੱਧ ਤੋਂ ਵੱਧ ਫੀਫਾ ਵਰਲਡ ਕੱਪ ਖੇਡਣ ਵਾਲੀ ਜਿਹੜੇ 4 ਸਾਲ ਬਾਅਦ ਟਰੋਫੀ ਹੁੰਦੀ ਹੈ ਜੀ ਵੱਧ ਤੋਂ ਵੱਧ ਖੇਡਣ ਵਾਲੀ ਟੀਮ ਕਿਹੜੀ ਹੈ 403-902-1323-403-902-1323 ਦੱਸ ਦਈਏ ਕਿ 5:30 ਵਜੇ ਤੱਕ ਅਸੀਂ ਇਹ ਪੇਸ਼ ਕਰਾਂਗੇ ਖਬਰਾਂ ਦਾ ਅਤੇ ਹੋਰ ਸਿਲਸਿਲਾ ਅਤੇ ਸਵਾਲ ਜਵਾਬ ਵਾਲਾ ਹਿੱਸਾ ਫਿਰ ਇੱਕ ਗੱਲਬਾਤ ਜਿਹੜੀ ਹੈ SIR ਨੂੰ ਲੈ ਕੇ ਜੋ ਵੋਟਾਂ ਦੀ ਕੰਟੀ ਸ਼ੰਟੀ ਕੀਤੀ ਜਾ ਰਹੀ ਹੈ ਇਸ ਵੇਲੇ ਪੰਜਾਬ ਵਿੱਚ ਬੜਾ ਰੌਲਾ ਹੈ ਉਸ ਮੁੱਦੇ 'ਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਸਾਡੇ ਕੋਲ ਕਾਲਰ ਨੇ ਜੀ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ ਸੁਰ ਸਿੰਘਮ ਰੇਡੀਓ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਜੀ
1: ਮਨਜੀਤ ਬੋਲ ਰਿਹਾ
0: ਜੀ ਮਨਜੀਤ ਜੀ
1: ਜੀ ਬ੍ਰਾਜ਼ੀਲ ਆਈ ਸ਼ੁਰੂ ਦੇ ਖੇਡ ਰਹੀ ਹੈ ਫੀਫਾ ਦੇ ਵਿੱਚ ਨਾ ਮੈਕਸੀਮਮ ਆਲਮੋਸਟ ਆਲ ਜੀ ਨੇ ਲਿਆ ਪਾਰਟ 1930 ਤੋਂ ਲੈ ਕੇ ਹੁਣ
0: ਠੀਕ ਹੈ ਜੀ ਤੁਹਾਡੇ ਫੋਨ ਦੇ 4 ਡਿਜਿਟ ਜੀ
1: 4733
0: ਠੀਕ ਹੈ ਜੀ ਨੋਟ ਕਰ ਲੈਂਦੇ ਸੁਰ ਸਿੰਘ ਰੇਡੀਓ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਪਹਿਲਾਂ ਦਾ
2: ਅਮਰਜੀਤ ਸਿੰਘ
0: ਜੀ ਅਮਰਜੀਤ ਸਿੰਘ ਜੀ
2: ਇੰਡੀਆ
0: ਹਾਂਜੀ
2: ਇੰਡੀਆ ਜ਼ਿਆਦਾ
0: ਠੀਕ ਹੈ ਜੀ ਫੋਨ ਦੇ 4 ਡਿਜਿਟ ਲਾਸਟ
2: 5864
0: 5864 ਠੀਕ ਹੈ ਜੀ ਮਿਹਰਬਾਨੀ
2: ਓਕੇ
0: ਜੀ ਕਾਲ ਕਰ ਸਕਦੇ ਹੋ 403-902-1323 ਤੇ ਤੁਸੀਂ ਸਵਾਲ ਦਾ ਜਵਾਬ ਦੇਣਾ ਕਿ ਉਹ ਕਿਹੜੀ ਟੀਮ ਹੈ ਜਿਹੜੀ ਫੀਫਾ ਵਰਲਡ ਕੱਪ ਫੁੱਟਬਾਲ ਦਾ ਵਿਸ਼ਵ ਕੱਪ ਹੈ ਸਭ ਤੋਂ ਵੱਧ ਵਿਸ਼ਵ ਕੱਪਾਂ ਦੇ ਵਿੱਚ ਜਿਹੜਾ ਹੈ ਕੁਆਲੀਫਾਈ ਕਰਕੇ ਕਿਹੜੀ ਟੀਮ ਖੇਡੀ ਹੈ ਹੁਣ ਤੱਕ ਕਾਲਰ ਨੇ ਜੀ ਸੁਰ ਸਿੰਘ ਰੇਡੀਓ ਹਾਂਜੀ ਹਾਂਜੀ ਕੀ ਨਾਮ ਜੀ
2: ਰਣਜੀਤ ਆਲੂਵਾਲੀਆ
0: ਜੀ ਜੀ ਜੀ ਸਵਾਲ ਦਾ ਜਵਾਬ ਦਿਓ
2: ਬ੍ਰਾਜ਼ੀਲ ਜੀ
0: ਫੋਨ ਦੇ 4 ਡਿਜਿਟ ਦੱਸੋ ਜੀ
2: ਬ੍ਰਾਜ਼ੀਲ
0: ਹਾਂਜੀ ਠੀਕ ਹੈ ਨੋਟ ਕਰ ਲਿਆ ਜੀ ਫੋਨ ਦੇ 4 ਅੱਖਰ ਦੱਸੋ ਲਾਸਟ
2: 25-30
0: ਠੀਕ ਹੈ ਜੀ ਨੋਟ ਕਰ ਲਿਆ ਧੰਨਵਾਦ ਜੀ ਵਟਸਐਪ ਤੇ ਵੀ ਕੁਛ ਮੈਸੇਜ ਆਏ ਹੋਏ ਨੇ ਜਿਹੜਾ ਹੋਰ ਆਲਣ ਦੇ ਫਿਰ ਪੜ੍ਹ ਦਿੰਦੇ ਜੀ ਇਕੱਠੇ ਹੀ ਤੇ ਸਵਾਲ ਤੇ ਮੈਂ ਤੁਸੀਂ ਸੁਣ ਲਿਆ ਤੇ ਖੇਡ ਦੀ ਖਬਰ ਇੱਕ ਹੋਰ ਕਿਉਂ ਨਾ ਸਾਂਝੀ ਕਰ ਲਈਏ ਆਪ ਜੀ ਨੂੰ ਪਤਾ ਹੈ ਕਿ ਵੀਕਐਂਡ ਤੇ IPL ਜਿਹੜੀ ਇੰਡੀਅਨ ਪ੍ਰੀਮੀਅਰ ਲੀਗ ਹੈ ਉਹਦਾ ਫਾਈਨਲ ਮੈਚ ਹੋਇਆ ਤੇ RCB ਨੇ ਜਿੱਤਿਆ ਰਾਇਲ ਚੈਲੰਜਰਸ ਬੈਂਗਲੌਰ ਲਗਾਤਾਰ ਦੂਸਰੀ ਵਾਰੀ ਚੈਂਪੀਅਨਸ ਬਣੇ ਨੇ

0: ਲੇਕਿਨ ਇਹ ਜਿਹੜਾ ਮੈਚ ਅਹਿਮਦਾਬਾਦ ਦੇ ਵਿੱਚ ਹੋਇਆ ਇਹ ਇਕੱਲਾ ਮੈਚ ਹੀ ਨਹੀਂ ਸੀ ਲੇਕਿਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਮੀਟਿੰਗ ਵੀ ਹੋਈ ਉੱਥੇ ਅਹਿਮਦਾਬਾਦ ਦੇ ਵਿੱਚ ਤੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੂੰ ਹੈੱਡ ਕਰ ਰਹੇ ਨੇ ਭਾਰਤ ਦੇ ਗ੍ਰਹਿ ਮੰਤਰੀ ਦੇ ਬੇਟੇ ਜੇ ਸ਼ਾਹ ਅਮਿਤ ਸ਼ਾਹ ਦੇ ਬੇਟੇ ਜੇ ਸ਼ਾਹ ਜੇ ਸ਼ਾਹ ਐਡਮਿਨਿਸਟ੍ਰੇਟਰ ਨੇ ਕ੍ਰਿਕਟ ਦੇ ਇਸ ਵੇਲੇ ਵਰਲਡ ਦੇ ਸਭ ਤੋਂ ਵੱਡੇ ਕ੍ਰਿਕਟ ਦੇ ਵਿੱਚ ਭਾਰਤ ਦਾ ਇੰਡੀਆ ਦਾ ਬੋਲਬਾਲਾ ਹੈ ਤੇ ਇੱਧਰ ਬੋਲਬਾਲਾ ਕੈਨੇਡਾ ਦਾ ਵੀ ਬਹੁਤ ਹੈ ਪਰ ਉਹ ਜਿਹੜੀਆਂ ਕੁਛ ਇਹ ਕਹਿ ਲਓ ਕਿ ਇਹੋ ਜਿਹੀਆਂ ਗੱਲਾਂ ਦਾ ਬੋਲਬਾਲਾ ਜਿਹੜੀਆਂ ਅਸੀਂ ਸੁਣੀਆਂ ਸ਼ਾਇਦ ਨਾ ਚਾਹੀਏ ਇਸ ਵਿੱਚ ਕਰਪਸ਼ਨ ਐਕਸਟੋਰਸ਼ਨ ਮੈਚ ਫਿਕਸਿੰਗ ਸਪੋਟ ਫਿਕਸਿੰਗ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਇਹਨਾਂ ਦੇ ਨਾਮ ਆ ਰਹੇ ਨੇ ਸਾਡੇ ਕੋਲ ਕਾਲਰ ਨੇ ਸਤਿ ਸ਼੍ਰੀ ਅਕਾਲ ਰੇਡੀਓ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਪਹਿਲਾਂ ਤਾਂ
1: ਹਰਕਿਰਨ
0: ਜੀ
1: ਅੱਜ ਦੇ ਸਵਾਲ ਦਾ ਜਵਾਬ ਹੈ ਜੀ ਬ੍ਰਾਜ਼ੀਲ ਬ੍ਰਾਜ਼ੀਲ ਨੇ ਸਭ ਤੋਂ ਵਾਰੀ ਫੀਫਾ ਕੱਪ ਚ ਪਾਰਟਿਸਿਪੇਟ ਕੀਤਾ ਜੀ
0: ਫੋਨ ਦੇ ਚਾਰ ਡਿਜਿਟ ਬੋਲੋ ਜੀ ਆਪਣੇ 4718 ਥੈਂਕ ਯੂ ਜੀ ਸੋ ICC ਦੀ ਗੱਲ ਮੈਂ ਕਰ ਰਿਹਾ ਸੀ ਤੇ ਇੱਧਰ ਕ੍ਰਿਕਟ ਕੈਨੇਡਾ ਹਰ ਦੇਸ਼ ਦੇ ਵਿੱਚ ਗੇਮ ਨੂੰ ਜਿਹੜੀ ਵੀ ਗੇਮ ਪ੍ਰੋਫੈਸ਼ਨਲ ਸਪੋਰਟ ਹੈ ਉਹਨੂੰ ਚਲਾਉਣ ਲਈ ਇੱਕ ਗਵਰਨਿੰਗ ਬਾਡੀ ਜਿਹੜੀ ਹੈ ਨਿਯੁਕਤ ਕੀਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਕ੍ਰਿਕਟ ਦੇ ਮੁੱਦੇ ਤੇ ਜੋ ਸਰਕਾਰੀ ਮਾਨਤਾ ਪ੍ਰਾਪਤ ਜਿਹੜੀ ਸੰਸਥਾ ਹੈ ਉਹ ਹੈ ਕ੍ਰਿਕਟ ਕੈਨੇਡਾ ਇਹਦੇ ਅਹੁਦੇਦਾਰ ਹੁੰਦੇ ਨੇ ਰਿਸਪੋਂਸੀਬਲ ਹੈ ਸੰਸਥਾ ਕਿ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਕਿਵੇਂ ਜਿਹੜੀ ਈਵੈਂਟਸ ਕਰਨੀਆਂ ਨੇ ਕਰਵਾਉਣੀਆਂ ਨੇ ਸਾਰੇ ਖਰਚੇ ਬਰਚੇ ਸਭ ਕੁਛ ਇਹਨਾਂ ਦੇ ਥਰੂ ਹੈ ਪਰ ਜਦੋਂ ਕਰਪਸ਼ਨ ਦੇ ਇਲਜ਼ਾਮ ਲੱਗਣ ਲੱਗ ਜਾਣ ਚੌਧਰਪੁਣੇ ਦੀ ਲੜਾਈ ਹੋ ਜਾਵੇ ਤਾਂ ਫਿਰ ਉਸ ਵਿੱਚ ਖੇਡ ਕਿਤੇ ਨਹੀਂ ਰਹਿ ਜਾਂਦੀ ਬਸ ਉਹ ਖਿੱਚਾ ਧੂ ਜਿਹੜੀ ਹੈ ਜੀ ਉਹ ਹੀ ਅਸੀਂ ਦੇਖ ਸਕਦੇ ਹਾਂ ਇਨਵੈਸਟੀਗੇਸ਼ਨ ਤੇ ਪਹਿਲਾਂ ਹੀ ਚੱਲ ਰਹੀ ICC ਦੀ ਕਿ ਕਰਪਸ਼ਨ ਹੈ ਕ੍ਰਿਕਟ ਕੈਨੇਡਾ ਦੇ ਵਿੱਚ ਇਹ ਗੱਲ ਕਿਸੇ ਹੋਰ ਨੇ ਨਹੀਂ ਕੀਤੀ ਸੀ ਇਹ ਕੈਨੇਡਾ ਦੇ ਵਿੱਚ ਸਾਡਾ ਆਪਣਾ ਜਿਹੜਾ ਅਦਾਰਾ ਹੈ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਦੀ ਡਾਕੂਮੈਂਟਰੀ ਸੀ ਉਹਦਾ ਹੈਡਿੰਗ ਸੀ ਕਰਪਸ਼ਨ ਕ੍ਰਾਈਮ ਐਂਡ ਕ੍ਰਿਕਟ CCC ਇਸ ਵਿੱਚ ਖੂਬ ਪਾਜ ਉਘਾੜੇ ਗਏ ਉਧੇੜੇ ਗਏ ਸੋ ICC ਜਿਹੜੀ ਹੈ ਉਹ ਕ੍ਰਿਕਟ ਕਰਵਾਉਣ ਲਈ ਜਿਹੜਾ ਹੈ ਕੈਨੇਡਾ ਦੇ ਵਿੱਚ ਕ੍ਰਿਕਟ ਕੈਨੇਡਾ ਨੂੰ ਫੰਡ ਵੀ ਦਿੰਦੀ ਰਹੀ ਹੈ ਹੁਣੇ ਹੁਣੇ ਜੋ ਵਰਲਡ ਕੱਪ ਹੋਇਆ T20 ਉਸ ਵਿੱਚ ਕੈਨੇਡਾ ਦੀ ਟੀਮ ਨੇ ਪਾਰਟੀਸਪੇਟ ਵੀ ਕੀਤਾ ਔਰ ਇਸ ਦੇ ਜੋ ਬਹੁਤੇ ਅਹੁਦੇਦਾਰ ਨੇ ਉਹ ਅਹੁਦੇਦਾਰ ਜਾਂ ਸਾਡੇ ਇੰਡੀਅਨ ਨੇ ਜਾਂ ਪਾਕਿਸਤਾਨੀ ਵੀਰ ਨੇ ਜਾਂ ਹੋਰ ਵੀ ਹੈਗੇ ਨੇ ਚਲੋ ਜ਼ਿਆਦਾ ਕਰਕੇ ਇਹੋ ਨੇ ਤੇ ਜੇ ਇਹ ਕਹਿ ਲਈ ਜਾਵੇ ਕਿ ਕਹਿ ਲਿਆ ਜਾਵੇ ਕਿ ਬਹੁਤ ਵਧੀਆ ਤਰੀਕੇ ਨਾਲ ਇਸ ਖੇਡ ਨੂੰ ਚਲਾਉਣ ਦੇ ਵਿੱਚ ਅਸਮਰੱਥ ਰਹੇ ਨੇ ਸਾਰੇ ਇਨਕਲੂਡਿੰਗ ਐਵਰੀਬਡੀ ਚਾਹੇ ਉਹ ਸ਼੍ਰੀਲੰਕਨ ਹੋਣ ਜਾਂ ਵੈਸਟ ਇੰਡੀਅਨ ਹੋਣ ਜਾਂ ਕੋਈ ਵੀ ਹੋਵੇ ਓਨਸ ਤੇ ਹੈ ਨਾ ਸਾਰਿਆਂ ਤੇ ਕਿ ਨਹੀਂ ਉਹ ਫੇਲ ਹੋਏ ਨੇ ਇਸ ਮਾਮਲੇ ਵਿੱਚ ਤੋ ਇਸ ਮਾਮਲੇ ਤੇ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਕੈਨੇਡਾ ਦੇ ਕਪਤਾਨ ਦਿਲਪ੍ਰੀਤ ਬਾਜਵਾ ਸੀ ਉਹਨਾਂ ਦੀ ਵੱਖਰੇ ਤੌਰ ਤੇ ਦੱਸਿਆ ਗਿਆ ਕਿ ਉਹਨਾਂ ਦੀ ਕੁਛ ਫੁਟੇਜ ਜਿਹੜੀ ਹੈ ਵਰਲਡ ਕੱਪ ਦੀ ਕਿ ਉਹਨਾਂ ਨੇ ਇੰਨੀ ਨੋ ਬਾਲ ਕਿਉਂ ਕੀਤੀ ਵੱਡੀ ਜਿਹੜੀ ਕਿ ਇੱਕ ਸਪਿਨਰ ਵੱਲੋਂ ਕਰਵਾਇਆ ਜਾਣਾ ਬਹੁਤ ਗਲਤ ਮੰਨਿਆ ਜਾਂਦਾ ਸੋ ਇਸ ਚੀਜ਼ ਨੂੰ ਲੈ ਕੇ ਇਸ ਵੇਲੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕਾਰਵਾਈ ਵੱਡੀ ਕੀਤੀ ਆ ICC ਨੇ ਅਤੇ ਕ੍ਰਿਕਟ ਕੈਨੇਡਾ ਦੀ ਪਹਿਲਾਂ ਫੰਡਿੰਗ ਰੋਕੀ ਸੀ ਉਹਨਾਂ ਨੇ ਕੁਛ ਦਿਨ ਪਹਿਲਾਂ ਅਤੇ ਹੁਣ ਮੈਂਬਰਸ਼ਿਪ ਹੀ ਰੱਦ ਕਰ ਦਿੱਤੀ ਹੈ ਕਿ ਖਤਮ ਤੁਸੀਂ ਮੈਂਬਰ ਹੀ ਨਹੀਂ ਸਾਡੇ ਕ੍ਰਿਕਟ ਦੇ ਹੁਣ ਇੰਟਰਨੈਸ਼ਨਲ ਕ੍ਰਿਕਟ ਦੇ ਸੋ ਅਨਾਊਂਸਮੈਂਟ ਆ ਗਈ ਹੈ ਅਤੇ ICC ਨੇ ਕਿਹਾ ਕਿ ਕੈਨੇਡੀਅਨ ਟੀਮ ਜਿਹੜੀ ਹੈ ਉਹਨਾਂ ਨੂੰ ਡਿਸੀਜਨ ਜਿਹੜਾ ਹੈ ਕਿ ਅਸੀਂ ਜਿਹੜਾ ਲੈ ਗਿਆ ਕਿ ਕ੍ਰਿਕਟ ਕੈਨੇਡਾ ਨੂੰ ਅਸੀਂ ਹਰਟ ਕਰਨ ਦਾ ਜਿਹੜਾ ਪਲੇਅਰਸ ਨੂੰ ਨਹੀਂ ਹਰਟ ਕਰਨਾ ਚਾਹੁੰਦੇ ਪਰ ਕ੍ਰਿਕਟ ਕੈਨੇਡਾ ਨੂੰ ਫਾਈਨੈਂਸ਼ੀਅਲ ਰਿਸੋਰਸ ਜਿਹੜੇ ਹੁਣ ਹੋਣਗੇ ਜੀ ਉਹਨੂੰ ਬਹੁਤ ਲਿਮਿਟਡ ਐਕਸੈਸ ਹੋਵੇਗਾ ਅਤੇ ਇਹਦੇ ਲਈ ਜਿਹੜਾ ਹੈ ਕੋਈ ICC ਨੇ ਕਿਹਾ ਕਿ ਕ੍ਰਿਕਟ ਕੈਨੇਡਾ ਨੂੰ ਰੀਇੰਸਟੇਟਮੈਂਟ ਦੀਆਂ ਕੰਡੀਸ਼ਨ ਦਿੱਤੀਆਂ ਜਾਣਗੀਆਂ ਕਿ ਦੁਬਾਰਾ ਤੁਹਾਡੀ ਮੈਂਬਰਸ਼ਿਪ ਆ ਸ਼ਰਤਾਂ 'ਤੇ ਬਹਾਲ ਹੋਵੇਗੀ ਅਤੇ ਔਰਗਨਾਈਜੇਸ਼ਨ ਮੀਟਿੰਗ ਜਿਹੜੀਆਂ ਕੰਡੀਸ਼ਨ ਹੋਣਗੀਆਂ ਅਗਰ ਉਹਨਾਂ ਨੂੰ ਪੂਰਾ ਕਰਨਗੇ ਤਾਂ ICC ਬੋਰਡ ਦੀ

ਸੈਟੀਸਫੈਕਸ਼ਨ ਹੋਵੇਗੀ, ਫਿਰ ਹੀ ਅਸੀਂ ਤੁਹਾਨੂੰ ਮੈਂਬਰ ਬਣਾਉਣ ਬਾਰੇ ਸੋਚ ਸਕਾਂਗੇ। ਅਜੇ ਤੁਸੀਂ ਘਰ ਬੈਠੋ। ਸੋ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕਾਰਵਾਈ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਇੱਕ ਫੇਲਿਓਰ ਜਿਹੜਾ ਹੈ ਸਾਹਮਣੇ ਆਇਆ ਅਤੇ ਉਸਦਾ ਖਾਮਿਆਜ਼ਾ ਬਹੁਤ ਸਾਰੇ ਉੱਭਰਦੇ ਪਲੇਅਰਾਂ ਨੂੰ ਭੁਗਤਣਾ ਪੈ ਸਕਦਾ ਅਤੇ ਜਿਹੜੇ ਕਿ ਸਿਰਫ ਇੱਕ ਗੇਮ ਖੇਡਣੀ ਜਾਣਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਲੇ ਵਿਅਕਤੀ ਜਿਹੜੇ ਨੇ ਅਗਰ ਉਹਨਾਂ ਵੱਲੋਂ ਕੁਛ ਗਲਤੀਆਂ ਹੋਈਆਂ ਨੇ ਅਤੇ ਫਿਰ ਉਹਨਾਂ ਨੂੰ ਸੁਧਾਰ ਕੇ ਹੀ ਹੁਣ ICC ਨਾਲ ਦੁਬਾਰਾ ਕੰਟੈਕਟ ਕੀਤਾ ਜਾ ਸਕੇਗਾ। ਕੀ ਕੈਨੇਡੀਅਨ ਸਰਕਾਰ ਇਸ ਵਿੱਚ ਕੁਛ ਕਰੇਗੀ? ਆਮ ਤੌਰ 'ਤੇ ਜਿਹੜੀਆਂ ਗਵਰਨਿੰਗ ਬਾਡੀਜ਼ ਹੁੰਦੀਆਂ ਨੇ ਇਹਨਾਂ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਂਦੀ, ਪਰ ਕੈਨੇਡੀਅਨ ਸਰਕਾਰ ਘੱਟੋ ਘੱਟ ਜੇ ਉਹਨਾਂ ਦੇ ਇੱਕ ਨੈਸ਼ਨਲ ਮੀਡੀਆ ਵੱਲੋਂ ਇਸ ਚੀਜ਼ ਨੂੰ ਉਜਾਗਰ ਕੀਤਾ ਗਿਆ ਕਿ ਉਹ ਬਹੁਤ ਜ਼ਿਆਦਾ ਕਰਪਸ਼ਨ ਵਗੈਰਾ ਹੈ ਜਾਂ ਇਸ ਤਰ੍ਹਾਂ ਦਾ ਅਨਆਰਗਨਾਈਜੇਸ਼ਨ ਜਿਹੜਾ ਕੰਮ ਉੱਤੇ ਹੋ ਰਿਹਾ, ਕ੍ਰਾਈਮ ਵੀ ਹੈ, ਅਤੇ ਇਹ ਸਾਰੀਆਂ ਚੀਜ਼ਾਂ ਜਿਸ ਵਿੱਚ ਇਹ ਵੀ ਆਇਆ ਸੀ ਕਿ ਲੋਰਸ ਬਿਸ਼ਨੋਈ ਗਰੁੱਪ ਵੱਲੋਂ ਜਿਹੜਾ ਹੈ ਕੰਟਰੋਲ ਕੀਤਾ ਜਾ ਰਿਹਾ ਕ੍ਰਿਕਟ ਕੈਨੇਡਾ ਨੂੰ। ਸੋ ਅਗਰ ਇਸ ਤਰ੍ਹਾਂ ਦੀਆਂ ਖਬਰਾਂ ਆਉਣਗੀਆਂ ਤਾਂ ਸਰਕਾਰ ਚੁੱਪ ਬੈਠੀ ਰਹੇਗੀ ਅਤੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਫਿਰ ਜਿਹੜੀ ਵੀ ਕਾਰਵਾਈ ਕਰੇਗਾ ਅਸੀਂ ਉਸ 'ਤੇ ਕਾਰਵਾਈ 'ਤੇ ਫੁੱਲ ਚੜ੍ਹਾਉਣ ਤੋਂ ਬਿਨਾਂ ਬਹੁਤਾ ਕੁਛ ਅਸੀਂ ਕਰ ਨਹੀਂ ਸਕਦੇ। ਸੋ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ। ਹਾਂ ਠੀਕ ਹੈ ਕਿ ਅਸੀਂ ਸਾਡੇ ਬਿਜ਼ਨਸਮੈਨ ਅਤੇ ਹੋਰ ਵੀਰ ਜਿਹੜੇ ਨੇ ਜੀ ਆਪਣੇ ਕਮਾਈ ਦੇ ਵਿੱਚੋਂ ਗੇਮ ਨੂੰ ਤਾਂ ਚੱਕਣ ਲਈ ਲੋਕਲ ਪੱਧਰ 'ਤੇ ਮੈਚ ਵਗੈਰਾ ਕਰਵਾਉਂਦੇ ਨੇ, ਅਵਾਰਡ ਦਿੰਦੇ ਨੇ, ਟੀਮਾਂ ਨੂੰ ਹਾਇਰ ਕਰਦੇ ਨੇ, ਸਭ ਕੁਛ ਉਹ ਕਰਦੇ ਨੇ, ਪਰ ਦੂਸਰੇ ਪਾਸੇ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਕਿਉਂ ਨਹੀਂ ਜਿਹੜਾ ਹੈ ਇਸ ਤਰੀਕੇ ਨੂੰ ਇਸ ਗੇਮ ਨੂੰ ਕਿਸੇ ਤਰੀਕੇ ਨਾਲ ਸਹੀ ਕਰਕੇ ਕਿਉਂ ਨਹੀਂ ਚਲਾ ਸਕੇ। ਅਗਲੀਆਂ ਖਬਰਾਂ ਵੱਲ, ਕੈਨੇਡਾ ਪੋਸਟ ਦੀ ਸਟ੍ਰਾਈਕ ਜਿਹੜੀ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਵਾਰੀ ਸਟ੍ਰਾਈਕ ਹੋ ਜਾਂਦੀ ਹੈ ਅਤੇ ਫਿਰ ਸਾਨੂੰ ਬੜੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਨੇ, ਅਤੇ ਦੂਸਰੇ ਪਾਸੇ ਇਹ ਜਿਹੜੀ ਕਰਾਊਨ ਕਾਰਪੋਰੇਸ਼ਨ ਹੈ ਕੈਨੇਡਾ ਪੋਸਟ ਕਰਾਊਨ ਕਾਰਪੋਰੇਸ਼ਨ ਹੈ ਬਹੁਤ ਵੱਡੇ ਘਾਟੇ ਦੇ ਵਿੱਚ ਇਸ ਵੇਲੇ ਚੱਲਦੀ ਹੋਈ। ਪਹਿਲੇ ਕੁਆਟਰ ਦੇ ਵਿੱਚ $200 ਮਿਲੀਅਨ ਤੋਂ ਵੱਧ ਦਾ ਘਾਟਾ ਦਰਜ ਕੀਤਾ ਗਿਆ ਇਸ ਸਾਲ ਦੇ ਵਿੱਚ ਵੀ, ਅਤੇ ਉਧਰੋਂ ਸਰਕਾਰ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹਦਾ ਖਰਚਾ ਘਟਾਇਆ ਜਾਵੇ। ਕੈਨੇਡਾ ਪੋਸਟ ਵਾਲੇ ਕਹਿੰਦੇ ਨੇ ਕਿ ਅਸੀਂ ਸਰਕਾਰ ਕੋਲੋਂ ਲੋਕਾਂ ਦਾ ਪੈਸਾ ਲੈ ਕੇ ਸੁੱਟਦੇ ਜਾ ਰਹੇ ਹਾਂ ਅਤੇ ਨੁਕਸਾਨ ਹੁੰਦਾ ਜਾ ਰਿਹਾ। ਇਹ ਨੁਕਸਾਨ ਘਟਦਾ ਨਹੀਂ, ਵੱਧਦਾ ਜਾ ਰਿਹਾ। ਲੇਕਿਨ ਹੁਣ ਵਰਕਰ ਜਿਹੜੇ ਨੇ ਕੈਨੇਡਾ ਪੋਸਟ ਦੇ ਉਹਨਾਂ ਨੇ ਨਵੇਂ ਕੰਟਰੈਕਟ ਨੂੰ ਹਾਮੀ ਭਰ ਦਿੱਤੀ ਹੈ, ਵੋਟਾਂ ਪਾਈਆਂ ਕਿ ਰਸਮੀ ਸਮਝੌਤਾ ਜਿਹੜਾ ਹੈ 2 ਸਾਲ ਦੇ ਇਸ ਲੇਬਰ ਦੇ ਡਿਸਪਿਊਟ ਤੋਂ ਬਾਅਦ ਉਹ ਸਿਰੇ ਚੜ੍ਹਨੇ ਨੂੰ ਕੈਨੇਡਾ ਪੋਸਟ ਦੇ ਯੂਨੀਅਨ ਜਿਹੜੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਇੰਪਲਾਈਜ਼ ਨੇ 85% ਨੇ ਉਹਦੇ ਹੱਕ ਵਿੱਚ 5 ਸਾਲਾਂ ਜਿਹੜੀ ਡੀਲ ਹੈ ਉਹਦੇ ਹੱਕ ਵਿੱਚ ਵੋਟ ਪਾਈ ਹੈ, ਜਿਸ ਦੇ ਵਿੱਚ ਤਨਖਾਹਾਂ 'ਚ ਵਾਧੇ 6.5% ਹੋਣਗੇ ਅਤੇ 5 ਸਾਲਾਂ ਦੇ ਵਿੱਚ ਅਤੇ ਪਹਿਲੇ 2 ਸਾਲਾਂ ਦੇ ਵਿੱਚ 3% ਵਾਧਾ ਹੋਵੇਗਾ ਤਨਖਾਹ ਵਿੱਚ। ਸੋ ਯੂਨੀਅਨ ਜਿਸ 'ਤੇ ਕਿ ਹਜ਼ਾਰਾਂ ਮੁਲਾਜ਼ਮ ਨੇ, 55,000 ਕੈਨੇਡਾ ਪੋਸਟ ਦੀ ਯੂਨੀਅਨ ਦੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ CUPW ਦੇ ਵਿੱਚ ਹੈਗੇ ਨੇ, 55,000 ਕਮਿਊਨਿਟੀ ਮੇਲ ਬਾਕਸਿਸ ਜਿਹੜੇ ਨੇ ਉਹਨਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਅਤੇ ਡੋਰ ਟੂ ਡੋਰ ਡਿਲੀਵਰੀ ਬੰਦ ਕੀਤੀ ਜਾ ਰਹੀ ਹੈ। ਸੋ ਮੇਲ ਕੈਰੀਅਰਸ ਜਿਹੜੇ ਨੇ ਉਹਨਾਂ ਨੇ ਇਹਦੇ ਹੱਕ ਵਿੱਚ ਵੋਟ ਪਾਈ ਹੈ, 86% ਜਿਹੜੇ ਨੇ ਰੂਰਲ ਅਤੇ ਸਬ ਅਰਬਨ ਵਾਲੇ ਅਤੇ 99% ਅਰਬਨ ਵਰਕਰ ਜਿਹਨਾਂ ਨੇ ਗ੍ਰੀਨ ਲਾਈਟ ਦਿੱਤੀ ਹੈ। ਸੋ ਕੈਨੇਡਾ ਪੋਸਟ ਅਤੇ ਯੂਨੀਅਨ ਵੱਲੋਂ ਤਨਖਾਹਾਂ 'ਤੇ ਕੁਛ ਜੋ ਇਸਦਾ ਸਿਸਟਮ ਹੈ ਉਹਨੂੰ ਬਦਲੀ ਕਰਨ ਲਈ ਪੋਸਟਲ ਸਰਵਿਸ ਨੂੰ ਬੜੇ ਮੁੱਦਿਆਂ 'ਤੇ ਬਹੁਤ ਸਿੰਘ ਵਸਾਏ ਨੇ, ਅਤੇ ਉਹ ਸਟੇਟਮੈਂਟ ਦੇ ਵਿੱਚ ਕੈਨੇਡਾ ਪੋਸਟ ਨੇ ਕਿਹਾ ਕਿ ਇਹ ਜੋ ਸਮਝੌਤਾ ਇੱਕ ਸਿਰੇ ਚੜ੍ਹਿਆ ਇਸ ਨਾਲ ਕੁਛ ਸਟੇਬਿਲਿਟੀ ਤਾਂ ਆਵੇਗੀ ਸਾਨੂੰ ਅਤੇ ਕੌਨਫੀਡੈਂਸ ਜਿਹੜਾ ਹੈ ਪੋਸਟਲ ਸਿਸਟਮ ਦੇ ਵਿੱਚ ਲੋਕਾਂ ਦਾ ਵੀ ਬਹਾਲ ਹੋਵੇਗਾ ਅਤੇ ਤਸੱਲੀ ਨਾਲ ਅਸੀਂ ਕੰਮ ਕਰ ਸਕਾਂਗੇ ਅਤੇ ਫਿਰ ਅਗਲੀਆਂ ਚੀਜ਼ਾਂ ਵੱਲ ਧਿਆਨ ਹੋਵੇਗਾ ਕਿ ਅਸੀਂ ਕਿਵੇਂ ਜਿਹੜਾ ਹੈ ਉਹ ਤੋਰਨਾ ਆ ਇਸ ਸਿਸਟਮ ਨੂੰ। ਅਤੇ ਇਸ ਵੇਲੇ ਸਾਡੇ ਕੋਲ ਜਿਹੜੇ ਸਵਾਲਾਂ ਦੇ ਜਵਾਬ ਆਏ ਨੇ ਜੀ ਉਹਨਾਂ ਵਿੱਚ ਇੱਕ ਤਾਂ ਮੈਂ ਸਵਾਲ ਫਿਰ ਰਿਪੀਟ ਕਰ ਦੇਵਾਂ ਕਿ ਉਹ ਉਸ ਮੁਲਕ ਦਾ ਨਾਂ ਦੱਸੋ ਜਿਹਨੇ ਫੀਫਾ ਵਰਲਡ ਕੱਪ ਫਿਸ਼ ਜਿਹੜਾ ਹੈ ਜੀ ਸੌਕਰ ਦਾ ਵਰਲਡ ਕੱਪ ਹੈ ਉਹਦੇ 'ਚ ਮੈਕਸੀਮਮ ਵਰਲਡ ਕੱਪਸ ਦੇ ਵਿੱਚ ਹਿੱਸਾ ਲਿਆ ਉਹ ਕਿਹੜੀ ਟੀਮ ਹੈ? 403-902-1323 403-902-1323 403-902-1323 ਉਹ ਕਿਹੜਾ ਕੰਟਰੀ ਹੈ ਜਿਹਨੇ ਫੀਫਾ ਵਰਲਡ ਕੱਪ ਦੇ ਵਿੱਚ ਬਹੁਤ ਸਾਰੇ ਐਡੀਸ਼ਨ 'ਤੇ ਸਭ ਤੋਂ ਵੱਧ ਵਾਰੀ ਜਿਹੜਾ ਪਾਰਟੀਸਪੇਟ ਕੀਤਾ?
403-900

0: 2-13-23 ਸਾਡੇ ਕੋਲ ਜਿਹੜੇ WhatsApp ਤੇ ਜਵਾਬ ਆਏ ਹੋਏ ਨੇ ਜੀ ਅਮਰੀਕ ਮੈਂ ਲਾਸਟ ਨੇਮ ਚਲੋ ਦੁਬਾਰਾ ਲਿਖ ਦਿਓ ਜੀ ਮੈਨੂੰ ਲੱਗਦਾ ਥੋੜ੍ਹੀ ਮਿਸ ਸਪੈਲਿੰਗ ਲੱਗਦੀ ਹੈ ਚਲੋ ਐਨੀਵੇਜ਼ ਉਹਨਾਂ ਦਾ ਜਵਾਬ ਹੈ ਜੀ ਬ੍ਰਾਜ਼ੀਲ ਅਤੇ ਫੋਨ ਦੇ ਚਾਰ ਡਿਜਿਟ ਨੇ 1497 ਅਤੇ WhatsApp ਤੇ ਹੀ ਕੁਲਦੀਪ ਹੋਰਾਂ ਦਾ ਜਵਾਬ ਹੈ ਜੀ ਬ੍ਰਾਜ਼ੀਲ ਉਹ ਵੀ ਉਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ 7165 ਨਵਦੀਪ ਸਿੰਘ ਲੇਹਲ ਜਵਾਬ ਦਿੰਦੇ ਨੇ ਭਾਰਤ ਨਹੀਂ ਫਰਾਂਸ ਹੋ ਸਕਦਾ ਇਹ ਉਹਨਾਂ ਦਾ ਜਵਾਬ ਹੈ ਸੋ ਅਸੀਂ ਉਹਨਾਂ ਦਾ ਜਵਾਬ ਫਰਾਂਸ ਹੈ ਜੀ ਇਹ ਵੀ ਨੋਟ ਕਰ ਲੈਂਦੇ ਹਾਂ ਅਤੇ ਫੋਨ ਦੇ ਚਾਰ ਡਿਜਿਟ ਨੇ 1943 ਠੀਕ ਹੈ ਜੀ ਅਤੇ ਸੋ ਅਗਰ ਹੋਰ ਸਰੋਤੇ ਕਾਲ ਕਰ ਲੈਣ ਅਤੇ ਚਾਰ ਗਿਫਟ ਕਾਰਡ ਅਸੀਂ ਦੇਣੇ ਨੇ ਅਤੇ ਤੁਸੀਂ ਪ੍ਰੋਗਰਾਮ ਵਿੱਚ ਇਹ ਗਿਫਟ ਕਾਰਡ ਜਿੱਤਣ ਲਈ ਸਾਨੂੰ ਇਹ ਲਿਖਾਉਂਦੇ ਰਹੋ ਇਹ ਨਹੀਂ ਕਿ ਅਸੀਂ ਸਹੀ ਜਵਾਬ ਸਾਨੂੰ ਆ ਗਿਆ ਤਾਂ ਅਸੀਂ ਪਹਿਲੇ ਚਾਅ ਉਹਨੂੰ ਦੇ ਦੇਣਾ ਅਸੀਂ ਕੋਈ ਵੀ ਚਾਰ ਜਿਹੜੇ ਨੇ ਉਹ ਪਿੱਕ ਹੋ ਸਕਦੇ ਨੇ ਲੱਕੀ ਵਿਨਰ ਅਤੇ ਤੁਸੀਂ ਕਾਲ ਇਸ ਕਰਕੇ ਜਾਰੀ ਰੱਖੋ 403-902-1323 ਅਤੇ ਤੁਸੀਂ ਸਵਾਲ ਦਾ ਜਵਾਬ ਅਗਰ ਤੁਸੀਂ ਸਹੀ ਦਿੰਦੇ ਹੋ ਤਾਂ ਅਸੀਂ ਤੁਹਾਨੂੰ ਸ਼ਾਮਿਲ ਕਰ ਲਵਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਸ ਕੁਇਜ਼ ਦੇ ਵਿੱਚ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਡਾਕਟਰ ਪੈਰੇਲਾਲ ਗਰਗ ਦੇ ਨਾਲ SIR ਜੋ ਇੱਕ ਰਿਵਿਊ ਚੱਲ ਰਿਹਾ ਹੈ ਵੋਟਰ ਲਿਸਟਾਂ ਸ਼ਾਂਤੀ ਕਰਨ ਦਾ ਪੰਜਾਬ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਕੀ ਕਹਿੰਦੇ ਨੇ ਚੀਨ ਦੀਆਂ ਬਣੀਆਂ ਹੋਈਆਂ ਇਲੈਕਟ੍ਰਿਕ ਗੱਡੀਆਂ ਕੈਨੇਡਾ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਮਈ ਮਹੀਨੇ ਵਿੱਚ ਤਕਰੀਬਨ 3000 ਦੇ ਲਾਗੇ ਛਾਗੇ ਭਾਵ ਸਹੀ ਮਹੀਨੇ 2900 ਗੱਡੀਆਂ ਜਿਹੜੀਆਂ ਨੇ ਮੇਡ ਇਨ ਚਾਈਨਾ ਇਲੈਕਟ੍ਰਿਕ ਉਹ ਕੈਨੇਡਾ ਦੇ ਵਿੱਚ ਪਹੁੰਚ ਗਈਆਂ ਨੇ ਗਲੋਬਲ ਅਫੇਅਰਸ ਕੈਨੇਡਾ ਨੇ ਇਸ਼ਾਰਾ ਕੀਤਾ ਕਈ ਮਈ ਮਹੀਨਾ ਪਹਿਲਾ ਮਹੀਨਾ ਸੀ ਕਿ ਜਦੋਂ ਚੀਨ ਤੋਂ ਸਿੱਧੀਆਂ ਇਲੈਕਟ੍ਰਿਕ ਗੱਡੀਆਂ ਕੈਨੇਡਾ ਆਈਆਂ ਸਾਡੇ ਕੋਲ ਕਾਲਰ ਨੇ ਜੀ ਸੁਰ ਸਿੰਘਮ ਰੇਡੀਓ
1: ਹੈਲੋ ਜੀ ਕੁਲਦੀਪ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਹਾਂਜੀ ਵਧੀਆ ਮੌਸਮ ਹੈ ਜੀ ਹਾਲੇ ਅਸੀਂ ਜਾ ਰਹੇ ਹਾਂ ਬਾਹਰੇ ਘਰ ਸੁਣ ਰਹੇ ਹਾਂ ਸਾਰਾ ਕੁਛ
0: ਜੀ
1: ਹਾਂਜੀ ਆਪਣੇ ਜਿਹੜਾ ਸਵਾਲ ਸੀ ਉਹਦਾ ਹਾਂਜੀ ਬ੍ਰਾਜ਼ੀਲ ਹੈ ਜੀ
0: ਠੀਕ ਹੈ ਜੀ ਫੋਨ ਨੰਬਰ ਕਿਹੜਾ ਨੋਟ ਕਰੀਏ
1: ਹਾਂਜੀ ਘਰ ਸੈੱਲ ਤਾਂ ਹੈਗਾ ਜੀ 1461
0: ਠੀਕ ਹੈ ਜੀ ਨੋਟ ਕਰ ਲੈਂਦੇ
1: ਸਿਲ ਤੋਂ ਕਰ ਰਹੇ ਹਾਂ ਸਿੱਲੇ ਅਸੀਂ ਬਸ ਕਾਰ ਚ ਸੁਣ ਰਹੇ ਹਾਂ ਤੇ ਜਾ ਰਹੇ
0: ਹਾਂ ਜਰੂਰ ਜੀ ਜਰੂਰ
1: ਮੀਂਹ ਮਾੜਾ ਮਾੜਾ ਪੈ ਰਿਹਾ ਵਧੀਆ ਮੌਸਮ ਆ
0: ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਕਾਲ ਕਰਨ ਲਈ
1: ਹਾਂਜੀ ਥੈਂਕ ਯੂ
0: ਜੀ ਥੈਂਕ ਯੂ ਜੀ ਚੀਨ ਦੀਆਂ ਗੱਡੀਆਂ ਦੀ ਵੀ ਗੱਲ ਕਰ ਰਿਹਾ ਸੀ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਕਿ ਜਦੋਂ ਤੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਘੱਟ ਡਿਊਟੀ ਦੇ ਨਾਲ ਕੈਨੇਡਾ ਦੇ ਵਿੱਚ ਚੀਨ ਦੀਆਂ ਕੁਛ 50,000 ਕਾਰਾਂ ਕਹਿੰਦੇ ਸੀ ਅਲਾਓ ਕਰਨੀਆਂ ਅਤੇ ਮਈ ਮਹੀਨੇ ਵਿੱਚ ਤਕਰੀਬਨ 2900 ਕਾਰਾਂ ਕੈਨੇਡਾ ਵਿੱਚ ਪਹੁੰਚ ਚੁੱਕੀਆਂ ਨੇ ਪਰ ਇਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿਹੜੇ ਕਿਹੜੇ ਮਾਡਲ ਆਏ ਨੇ ਸਰਕਾਰ ਨੇ ਸਿਰਫ ਇੰਨਾ ਦੱਸਿਆ ਕਿ ਆ ਰਹੇ ਨੇ ਅਤੇ ਇਸ ਤਰ੍ਹਾਂ ਲੱਗਦਾ ਕਿ ਇਹ ਗੱਡੀਆਂ ਉਹੀ ਹੋਣਗੀਆਂ ਜਿਹੜੇ ਕੈਨੇਡੀਅਨ ਪਹਿਲਾਂ ਵਰਤ ਰਹੇ ਨੇ ਟੈਸਲਾ ਦੀਆਂ ਗੱਡੀਆਂ ਕਿਉਂਕਿ ਐਲੋਨ ਮਸਕ ਦੀ ਕੰਪਨੀ ਚੀਨ ਵਿੱਚ ਵੀ ਆਪਣੀਆਂ ਗੱਡੀਆਂ ਬਣਾਉਂਦੀ ਆ ਕੈਨੇਡਾ ਨੇ 100% ਡਿਊਟੀ ਚਾਈਨੀਜ਼ ਇਲੈਕਟ੍ਰਿਕ ਗੱਡੀਆਂ ਦੇ 2024 ਚ ਲਾ ਦਿੱਤੀ ਸੀ ਪਰ ਹੁਣ ਨਵੀਂ ਡੀਲ ਦੇ ਮੁਤਾਬਕ ਕੈਨੇਡਾ ਵਿੱਚ ਜਿਹੜਾ 6 ਮਹੀਨੇ ਦਾ ਕੋਟਾ ਉਹ 24,500 ਕਾਰਾਂ ਸਾਲ ਦੀਆਂ ਤਕਰੀਬਨ 49,000 ਕਾਰਾਂ ਚੀਨ ਦੀਆਂ ਕੈਨੇਡਾ ਵਿੱਚ ਪਹੁੰਚਣਗੀਆਂ ਅਤੇ ਉਹਨਾਂ 'ਤੇ ਘੱਟ ਡਿਊਟੀ ਹੋਵੇਗੀ ਸੋ ਇਹਦੇ ਵਿੱਚ ਫੈਡਰਲ ਈਵੀ 'ਤੇ ਰਿਬੇਟ ਵੀ ਆ ਗਈ ਹੈ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਅਤੇ ਇਲੈਕਟ੍ਰਿਕ ਮੋਬਿਲਿਟੀ ਕੈਨੇਡਾ ਦਾ ਕਹਿਣਾ ਕਿ ਬਹੁਤ ਸਾਰੇ ਡਰਾਈਵਰ ਜਿਹੜੇ ਹਨ ਇਲੈਕਟ੍ਰਿਕ ਗੱਡੀਆਂ ਬਾਰੇ ਸੋਚ ਰਹੇ ਨੇ ਸੋ ਹੋਰ ਚਾਈਨੀਜ਼ ਮੇਡ ਇਲੈਕਟ੍ਰਿਕ ਗੱਡੀਆਂ ਕੈਨੇਡਾ ਵਿੱਚ ਆਉਣਗੀਆਂ ਅਤੇ ਜਿਹਦੇ ਨਾਲ ਪ੍ਰਾਈਸਿਸ 'ਤੇ ਡਾਊਨਵਰਡ ਪ੍ਰੈਸ਼ਰ ਜਿਹੜਾ ਹੈ ਉਹ ਪੈ ਸਕਦਾ ਕੀਮਤਾਂ ਡਿੱਗ ਸਕਦੀਆਂ ਨੇ ਸੋ ਕੈਨੇਡਾ ਦੇ ਵੱਡੇ ਅਤੇ 3 ਜਿਹੜੇ ਆਟੋ ਮੇਕਰਸ ਨੇ ਉਹਨਾਂ ਨੇ ਸਟੇਟਮੈਂਟ ਵਿੱਚ ਕਿਹਾ ਕਿ ਇਹਨਾਂ ਗੱਡੀਆਂ ਨੂੰ ਕੈਨੇਡਾ ਵਿੱਚ ਅਲਾਓ ਕਰਨਾ ਜੋ ਡੋਮੈਸਟਿਕ ਘਰੇਲੂ ਆਟੋ ਇੰਡਸਟਰੀ ਹੈ ਉਹ ਉਹ ਉਹਨੂੰ ਉਹਦਾ ਥੱਲਾ ਲਾਉਣ ਵਾਲੀ ਗੱਲ ਹੈ ਅਤੇ ਕੈਨੇਡੀਅਨਾਂ ਲਈ ਸਾਈਬਰ ਖਤਰਾ ਵੀ ਜ਼ਿਆਦਾ ਵੱਧ ਰਿਹਾ ਹੈ ਸੋ ਇਸ ਵੇਲੇ ਕੈਨੇਡਾ ਵਿੱਚ ਹੋਰ ਕਿੰਨੀਆਂ ਕੁ ਗੱਡੀਆਂ ਆਉਣਗੀਆਂ ਚਾਈਨੀਜ਼ ਮੇਡ ਅਤੇ ਇਹਦੇ ਬਦਲੇ ਕੈਨੇਡਾ ਨੂੰ ਕੀ ਫਾਇਦਾ ਹੋਵੇਗਾ ਅਤੇ ਕੀ ਮਾਰਕ ਕਰਨੀ ਮਨ ਬਣਾ ਚੁੱਕੇ ਨੇ

ਕਿ ਅਮਰੀਕਾ ਨਾਲ ਹੁਣ ਸਾਡੀ ਬਹੁਤੀ ਦੇਰ ਨਿਭਣੀ ਨਹੀਂ ਅਤੇ ਕਿਉਂ ਨਾ ਚਾਈਨਾ ਵਾਲਿਆਂ ਨੂੰ ਹੀ ਖੁਸ਼ ਕੀਤਾ ਜਾਵੇ। ਇਹ ਬੜੇ ਵੱਡੇ ਸਵਾਲ ਨੇ। ਇਹ ਇਕੱਲਾ ਇਹੋ ਇਲੈਕਟ੍ਰਿਕ ਗੱਡੀਆਂ ਦਾ ਨਹੀਂ, ਹੋਰ ਪਾਸਿਆਂ ਵੀ ਕਈ ਗੱਲਾਂ ਦਾ ਵਪਾਰ ਹੋਇਆ ਇਸ ਤਰ੍ਹਾਂ ਦਾ, ਜਿਹਦੇ ਬਾਰੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ। ਨਾਲ ਦੀ ਨਾਲ ਐਨਵਾਇਰਮੈਂਟਲ ਮੁੱਦੇ 'ਤੇ ਕਿ ਜੋ ਵਾਤਾਵਰਨ ਹੈ ਉਸ ਮੁੱਦੇ 'ਤੇ ਕੈਨੇਡਾ ਇਸ ਵੇਲੇ ਕਿੱਥੇ ਖਲੋਤਾ। ਬ੍ਰੈਂਪਟਨ ਦੇ ਵਿੱਚ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਅਤੇ ਮਾਂ 'ਤੇ ਦੋਸ਼ ਲਾਇਆ ਗਿਆ ਪੁਲਿਸ ਵੱਲੋਂ। ਤਿੰਨ ਪਾਈਪਲਾਈਨਾਂ ਦੇ ਰੂਟ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਦੀ ਅਲਬਰਟਾ ਵਾਲੇ ਫਾਈਨਲ ਕਰੀ ਬੈਠੇ ਨੇ ਕਿ ਬ੍ਰਿਟਿਸ਼ ਕੋਲੰਬੀਆ ਵਾਲੇ ਮੰਨਣਗੇ। ਹੋਰ ਖਬਰਾਂ ਹੈਗੀਆਂ ਨੇ ਅਤੇ ਜਿਸ ਵਿੱਚ ਬ੍ਰਿਟਨ ਵਿੱਚ ਇੱਕ ਪੰਜਾਬੀ ਮੂਲ ਦੇ ਅੰਮ੍ਰਿਤਧਾਰੀ ਨੌਜਵਾਨ ਨੂੰ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸਨੇ ਇੱਕ ਵਿਅਕਤੀ ਦਾ ਸ੍ਰੀ ਸਾਹਿਬ ਦੇ ਨਾਲ ਕਤਲ ਕਰ ਦਿੱਤਾ ਸੀ, ਇਹ ਖਬਰ ਹੈ। ਸੋ ਇਹ 'ਤੇ ਵੀ ਵਿਸਥਾਰ ਸਹਿਤ ਅਸੀਂ ਚਰਚਾ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਪਹਿਲਾ ਹਿੱਸਾ ਸਾਡਾ ਸਮਾਪਤੀ ਵਾਲਾ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਪਰਤਦੇ ਹਾਂ ਅਤੇ ਬਾਕੀ ਦਾ ਪ੍ਰੋਗਰਾਮ ਆਪ ਜੀ ਨਾਲ ਸਾਂਝਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਅੱਜ ਫੇਰ ਨੀ ਲੋਡ ਮਿਲਿਆ।
1: ਕੀ ਹੋਇਆ?
0: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
1: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ।
6: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ।

0: फोटो स्टूडियो जिंदगी दे पलानू कैद करते हुए एक फोटो एक वार ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
1: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
0: जानिया पछानिया नाम है सांझा पंजाब ग्रोसरी स्टोर
1: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
0: सांझा पंजाब ग्रोसरी स्टोर पहली लोकेशन 331-3690 वेस्ट विंड ड्राइव
1: दूजी लोकेशन 117-7770 एवेन्यू
0: तीजी लोकेशन 570-6520 फाल्कन रिज बुलेवार्ड
1: चौथी लोकेशन 606 सिटी स्केप स्क्वायर
0: पांचवी लोकेशन 3150-235 रेड एम्बर्स वे
1: छेवी लोकेशन 445 कैरिंगटन बुलेवार्ड नॉर्थ वेस्ट कैलगरी
0: सांझा पंजाब ग्रोसरी स्टोर दिया 6 लोकेशन दा सांझा फोन नंबर
1: 403-835-2222 अपने घर दा दूजा ना आया सुकून ते कैनेडा च घर खरीदना एक वड्डी चुनौती
0: घर खरीदण तो पहला इत्मीनान नाल किसे प्रोफेशनल दी सलाह जरूर लाओ
1: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंघल
0: सिर्फ घर खरीदण ले ही नहीं बल्कि वेचना भी होवे तां बिल्कुल सही सलाह देणगे मनदीप सिंघल
1: घर खरीदण ते वेचण लई मैक्सवेल सेंट्रल दे नाल काम करदे मनदीप सिंघल देणगे वधिया सलाह ते प्रोफेशनल सर्विस
0: भरोसेजोग रियल्टर मनदीप सिंह गिल दा नंबर नोट करो 403-617-1868
1: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उना दी वेबसाइट mandeep.realtor
0: मैक्सवेल सेंट्रल दे रियल्टर मनदीप सिंह गिल 403-617-1868
1: रोड ते नवां ट्रक चाड़न लई ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਰੇਡੀਓ ਸਰਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਜੀ ਤੇ 6 ਵਜੇ ਤੱਕ ਸਾਥ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਡਾਕਟਰ ਪੈਰਾਲਲ ਗਾਗੋਰਾ ਦੇ ਨਾਲ ਗੱਲਬਾਤ ਪੇਸ਼ ਕਰਾਂਗੇ ਜੋ ਪੰਜਾਬ ਦੇ ਵਿੱਚ ਵੋਟਰ ਸੂਚੀ ਦੀ ਕੰਟੀ ਸ਼ੰਟੀ ਕੀਤੀ ਜਾ ਰਹੀ ਹੈ ਸਾਡੇ ਕੋਲ ਜਿਹੜੇ ਸਵਾਲ ਦੇ ਜਵਾਬ ਆਏ ਨੇ ਜੀ ਅਸੀਂ ਕੁਛ ਪਲਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਜੇਤੂਆਂ ਦਾ ਐਲਾਨ ਕਰ ਦੇਵਾਂਗੇ ਕਿ ਅੱਜ ਦਾ ਸਹੀ ਸਵਾਲ ਕੀ ਹੈ ਜਵਾਬ ਕੀ ਹੈ ਸੋ ਉਹ ਵੀ ਸਾਂਝਾ ਕਰਾਂਗੇ ਲੇਕਿਨ ਖਬਰਾਂ ਵੱਲ ਥੋੜ੍ਹਾ ਜਿਹਾ ਧਿਆਨ ਕਰ ਲਈਏ ਕੈਨੇਡਾ ਵਾਲਿਆਂ ਨੇ USA ਤੋਂ ਬਾਹਰ ਹੋਰ ਮਾਰਕੀਟ ਵੱਲ ਨੂੰ ਰੁੱਖ ਕਰਨਾ ਸ਼ੁਰੂ ਕੀਤਾ ਨੈਚੁਰਲ ਗੈਸ ਦੇ ਐਕਸਪੋਰਟ ਜਿਹੜੇ ਨੇ ਨੋਨ US ਮਾਰਕੀਟ ਲਈ ਉਹ ਰਿਕਾਰਡ ਪੱਧਰ ਤੇ ਪਹੁੰਚ ਗਏ ਨੇ ਮਾਰਚ ਵਿੱਚ ਨੈਚੁਰਲ ਗੈਸ ਦੇ ਐਕਸਪੋਰਟਸ ਤੇ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਕਹਿੰਦੇ ਨੇ ਕਿ ਪ੍ਰਾਇਮਰੀ ਐਨਰਜੀ ਪ੍ਰੋਡਕਸ਼ਨ ਜਿਹੜੀ ਹੈ ਮਾਰਚ ਦੇ ਵਿੱਚ ਉਹ ਗੈਸ ਦੀ ਉਹ 2.2 ਮਿਲੀਅਨ ਗੀਗਾ ਜੂਲਸ ਵਧੀ ਹੈ ਅਤੇ ਜੋ ਕਿ ਮਾਰਚ 2022

25 ਨਾਲੋਂ ਵੱਧ ਜਿਹੜੀ ਗੈਸ ਪ੍ਰੋਡਿਊਸ ਕੀਤੀ ਹੈ। ਮਾਰਚ ਵਿੱਚ ਕੈਨੇਡਾ ਨੇ 775.12 ਮਿਲੀਅਨ ਗੀਗਾ ਜੂਲਸ ਨੈਚੁਰਲ ਗੈਸ ਪ੍ਰੋਡਿਊਸ ਕੀਤੀ ਜੋ ਕਿ ਮਾਰਚ 2025 ਨਾਲੋਂ ਜ਼ਿਆਦਾ, ਜਿਵੇਂ ਮੈਂ ਪਹਿਲਾਂ ਦੱਸਿਆ। ਅਤੇ ਪ੍ਰੋਡਕਸ਼ਨ ਜਿਹੜੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ 13% ਵਧੀ ਅਤੇ ਅਲਬਰਟਾ ਵਿੱਚ 1.2% ਵਧੀ। ਕੈਨੇਡਾ ਦੇ ਨੈਚੁਰਲ ਗੈਸ ਦੇ ਐਕਸਪੋਰਟ ਜਿਹੜੇ ਨੇ ਉਹ 7.4% ਵਧੇ ਨੇ 339.7 ਮਿਲੀਅਨ ਗੀਗਾ ਜੂਲਸ, ਬਲਕਿ ਯੂ ਐੱਸ ਏ ਜਿਹੜਾ ਹੈ ਅਜੇ ਵੀ ਸਭ ਤੋਂ ਵੱਡਾ ਕਸਟਮਰ ਹੈ 282 ਮਿਲੀਅਨ ਗੀਗਾ ਜੂਲਸ ਮਾਰਚ ਦੇ ਵਿੱਚ, ਪਰ 2025 ਨਾਲੋਂ ਇਹ 10% ਘੱਟ ਹੈ ਅਮਰੀਕਾ ਵਾਲਾ ਹਿੱਸਾ। ਸੋ ਇਹਦਾ ਮਤਲਬ ਇਹ ਹੈ ਕਿ ਕੈਨੇਡੀਅਨ ਕੰਪਨੀਆਂ ਜਾਂ ਕੈਨੇਡੀਅਨ ਨੈਚੁਰਲ ਗੈਸ ਪ੍ਰੋਡਿਊਸਰ ਜਿਹੜੇ ਨੇ ਜੀ ਉਹ ਅਮਰੀਕਾ ਤੋਂ ਬਿਨਾਂ ਹੋਰ ਮਾਰਕੀਟ ਲੱਭਣ ਦੇ ਵਿੱਚ ਸਫਲ ਹੋਏ ਨੇ। ਔਰ ਇਹ ਹਾਈਐਸਟ ਲੈਵਲ ਐਕਸਪੋਰਟ ਜਿਹੜੀ ਹੈ ਯੂਨਾਈਟਿਡ ਸਟੇਟਸ ਨਾਲੋਂ ਇਹ ਜਿਹੜੀ ਹੈ ਜਦੋਂ ਤੋਂ ਲਿਕੁਇਫਾਈਡ ਨੈਚੁਰਲ ਗੈਸ ਜਿਹੜੇ ਕਿਟੀਮੈਟ ਬੀਸੀ ਦਾ ਜਿਹੜਾ ਹੈ ਜੀ ਉੱਥੋਂ ਤੋਂ ਹੀ ਉੱਥੋਂ ਜਿਹੜੀ ਐਕਸਪੋਰਟ ਹੋਣੀ ਸ਼ੁਰੂ ਹੋਈ ਹੈ, ਇਹ ਸਰਕਾਰੀ ਅੰਕੜੇ ਕਹਿੰਦੇ ਨੇ। ਕਰੂਡ ਆਇਲ ਪ੍ਰੋਡਕਸ਼ਨ ਜਿਹੜੀ ਹੈ ਉਹ ਵੀ ਥੋੜ੍ਹੀ ਜਿਹੀ ਵਧੀ ਹੈ। ਕਰੂਡ ਆਇਲ ਐਕਸਪੋਰਟਸ ਜਿਹੜੇ ਨੇ ਉਹ ਵਧੇ ਨੇ ਕੁਛ ਪੁਰਾਣੇ ਲੈਵਲ ਨਾਲੋਂ, ਪਰ ਇਸ ਐਕਸਪੋਰਟ ਵਿੱਚੋਂ ਪਾਈਪਲਾਈਨ ਜਿਹੜਾ ਯੂਨਾਈਟਿਡ ਸਟੇਟਸ ਨੂੰ ਜਿਹੜਾ ਤੇਲ ਗਿਆ ਉਹ ਜ਼ਿਆਦਾ ਵਧਿਆ, ਕਿਉਂਕਿ ਇਰਾਨ ਦੀ ਜੰਗ ਤੋਂ ਬਾਅਦ ਡਿਮਾਂਡ ਇਕਦਮ ਵਧੀ ਸੀ। ਸੋ ਨੋਨ ਯੂ ਐੱਸ ਕੰਟਰੀਜ਼ ਨੂੰ ਜਿਹੜਾ ਵਧਿਆ ਹੈ ਜੀ ਉਹ 25% ਵੱਧ ਗਿਆ ਪਿਛਲੇ ਸਾਲ ਨਾਲੋਂ। ਸੋ ਇਲੈਕਟ੍ਰੀਸਿਟੀ ਵੀ ਵੱਧ ਪ੍ਰੋਡਿਊਸ ਕੀਤੀ ਹੈ ਕੈਨੇਡਾ ਵਾਲਿਆਂ ਨੇ, ਅਤੇ ਇਲੈਕਟ੍ਰੀਸਿਟੀ ਐਕਸਪੋਰਟਸ ਜਿਹੜੇ ਯੂ ਐੱਸ ਏ ਨੂੰ ਨੇ ਉਹ ਬਹੁਤ ਜ਼ਿਆਦਾ ਵਧੇ ਨੇ ਮਾਰਚ 2025 ਨੂੰ। ਬਿਜਲੀ ਅੱਗੇ ਨਾਲੋਂ ਵੀ ਜ਼ਿਆਦਾ ਕੈਨੇਡੀਅਨ ਜਿਹੜੇ ਨੇ ਵੇਚਣ ਲੱਗੇ ਨੇ। ਸੋ ਵਪਾਰ ਚੱਲ ਵੀ ਰਿਹਾ ਹੈ ਅਤੇ ਡੋਨਲਡ ਟਰੰਪ ਉੱਧਰ ਨਾਰਾਜ਼ ਵੀ ਨੇ ਇਹ ਵਪਾਰ ਦਾ ਬਣੇਗਾ ਕੀ, ਅਤੇ ਕੈਨੇਡਾ ਵਾਲੇ ਹੋਰ ਮਾਰਕੀਟਸ ਟੈਪ ਕਰਨ ਦੀ ਟਰਾਈ ਕਰ ਰਹੇ ਨੇ ਅਤੇ ਉਸ ਵਿੱਚ ਕਿਸੇ ਹੱਦ ਤੱਕ ਸਫਲ ਵੀ ਹੋ ਰਹੇ ਨੇ। ਅਸੀਂ ਕੁਝ ਦਿਨ ਪਹਿਲਾਂ ਜਿਵੇਂ ਆਪ ਜੀ ਨਾਲ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਕੈਨੇਡਾ ਦੇ ਵਿੱਚ ਬਹੁਤਾ ਜ਼ਿਆਦਾ ਜਿਹੜਾ ਹੈ ਉਹ ਇਨਵਾਇਰਮੈਂਟ ਵਾਲੀ ਗੱਲ ਨੂੰ ਹੁਣ ਉਨਾ ਜ਼ਿਆਦਾ ਘਸੀਟਿਆ ਨਹੀਂ ਜਾ ਰਿਹਾ। ਖਾਸ ਤੌਰ 'ਤੇ ਇਹ ਕਿਹਾ ਜਾ ਰਿਹਾ ਕਿ ਕੁਛ ਲੋਕ ਖੁਸ਼ ਨੇ ਕਿ ਜਿਹੜੇ ਬਹੁਤ ਵੱਡੇ ਇਨਵਾਇਰਮੈਂਟਲਿਸਟ ਜਿਹੜੇ ਇਹਨਾਂ ਦੀ ਸਰਕਾਰ ਦੇ ਮੈਂਬਰ ਸਨ, ਖਾਸ ਤੌਰ 'ਤੇ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ, ਉਹ ਹੁਣ ਸਰਕਾਰ ਤੋਂ ਹੌਲੀ ਹੌਲੀ ਲਾਂਭੇ ਹੋ ਰਹੇ ਨੇ, ਕਿਉਂਕਿ ਮਾਰਕ ਕਾਰਨੀ ਜਿਹੜੇ ਨੇ ਇਕੋਨਮੀ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਇਓਰਟੀ ਇਸ ਵੇਲੇ ਮੰਨ ਰਹੇ ਨੇ। ਸੋ ਇਕੋਨਮੀ ਨੂੰ ਮੂਹਰੇ ਰੱਖਿਆ ਜਾ ਰਿਹਾ, ਅਤੇ ਪਰ ਇਸ ਦਾ ਅਰਥ ਕੀ ਇਹ ਕੱਢ ਲਿਆ ਜਾਵੇ ਕਿ ਇਨਵਾਇਰਮੈਂਟ ਜਿਹੜਾ ਹੈ ਉਸਨੂੰ ਬਿਲਕੁਲ ਨੈਗਲੈਕਟ ਕਰ ਦਿੱਤਾ ਗਿਆ, ਅਣਦੇਖਿਆ ਕੀਤਾ ਜਾ ਰਿਹਾ। ਮਿਡਲ ਈਸਟ ਦਾ ਕ੍ਰਾਈਸਿਸ, ਕੋਸਟ ਆਫ ਲਿਵਿੰਗ ਦਾ ਕ੍ਰਾਈਸਿਸ, ਡੋਨਲਡ ਟਰੰਪ ਦੀ ਟ੍ਰੇਡ ਵਾਰ ਵਾਲਾ ਕ੍ਰਾਈਸਿਸ, ਅਤੇ ਪ੍ਰਾਈਮ ਮਿਨਿਸਟਰ ਜਦੋਂ ਤੋਂ ਕਾਰਨੀ ਬਣੇ ਨੇ ਉਹਨਾਂ ਨੇ ਜਿਹੜੇ ਰਿਸੋਰਸ ਗੈਪਸ ਨੇ ਅਤੇ ਆਪਣੇ ਪ੍ਰੋਡਕਟ ਐਸੈਟਸ ਇਹਨਾਂ ਚੀਜ਼ਾਂ ਵੱਲ ਧਿਆਨ ਜਿਹੜਾ ਹੈ ਕਰਨ ਨੂੰ ਜ਼ਿਆਦਾ ਸ਼ੁਰੂ ਕੀਤਾ, ਅਤੇ ਨੈੱਟ ਜਿਹੜਾ ਜ਼ੀਰੋ ਅਮਿਸ਼ਨ ਟਾਰਗੇਟ ਹੈ 2050 ਤੱਕ, ਕੀ ਸਰਕਾਰ ਉਸ ਟੀਚੇ ਤੋਂ ਪਿੱਛੇ ਹਟ ਗਈ ਹੈ। ਕਲਾਈਮੇਟ ਐਕਸ਼ਨ ਨੈੱਟਵਰਕ ਵੱਲੋਂ ਇਸ ਮਾਮਲੇ 'ਤੇ ਕਿਹਾ ਗਿਆ ਕਿ ਕਈ ਮਾਮਲਿਆਂ 'ਤੇ ਕੈਨੇਡਾ ਵਾਲੇ ਇਨਵਾਇਰਮੈਂਟਲੀ ਪਿੱਛੇ ਨੂੰ ਬੈਕਵਰਡ ਜਿਹੜੇ ਨੇ ਮੂਵ ਹੋਏ ਨੇ ਆਪਣੇ ਰਿਸੋਰਸਿਸ ਡਿਵੈਲਪ ਕਰਨ ਖਾਤਰ, ਅਤੇ ਕਾਰਨੀ ਨੂੰ ਕਹਿੰਦੇ ਜਿਹੜਾ ਹੈ ਉਹ ਇਹਨਾਂ ਇਸ ਵੱਲ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਕੈਨੇਡਾ ਵਾਲੇ ਜਿਹੜੇ ਨੇ ਉਹ ਕਿਵੇਂ ਇਸ ਚੀਜ਼ ਤੋਂ ਇਸ ਚੀਜ਼ ਨੂੰ ਯਕੀਨੀ ਬਣਾਉਣ ਕਿ ਤਰੱਕੀ ਦੇ ਨਾਲ ਨਾਲ ਜਿਹੜਾ ਇਹ ਵਾਤਾਵਰਨ ਹੈ ਇਹ ਨੈਗਲੈਕਟ ਨਹੀਂ ਹੋਣਾ ਚਾਹੀਦਾ। ਸੋ ਇਹ ਰਿਪੋਰਟ ਹੈ, ਔਰ ਉਹਨਾਂ ਦੇ ਜਿਹੜੇ ਕਲਾਈਮੇਟ ਐਕਸ਼ਨ ਨੈਟਵਰਕ ਕੈਨੇਡਾ ਦੇ ਐਗਜੈਕਟਿਵ ਡਾਇਰੈਕਟਰ ਕੈਰੋਲਾਈਨ ਬ੍ਰੋਲੇਟ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਮਝਦੇ ਹਾਂ ਕਿ ਆਪਣੇ ਰਿਸੋਰਸਿਸ ਵੇਚਣੇ ਵੀ ਨੇ, ਅਸੀਂ ਡਿਵੈਲਪ ਵੀ ਕਰਨਾ, ਆਪਣੇ ਆਪ ਦੀ ਆਪਣੀ ਇਕੋਨਮੀ ਨੂੰ ਵੀ ਬਚਾਉਣਾ, ਅਤੇ ਨਾਲ ਅਸੀਂ ਇਨਵਾਇਰਮੈਂਟ ਵਾਲਾ ਕਿਵੇਂ ਸਭ ਕੁਛ ਠੀਕ ਠਾਕ ਰੱਖਣਾ। ਸੋ ਇਸ ਮੁੱਦੇ 'ਤੇ ਡਿਬੇਟ ਜਿਹੜੀ ਇਸ ਵਕਤ ਚੱਲਦੀ ਹੋਈ, ਔਰ ਜੋ ਕੈਨੇਡਾ ਦੇ ਜਿਹੜੀ ਸਰਕਾਰ ਹੈ ਫੈਡਰਲ ਸਰਕਾਰ ਹੈ ਉਸਦੇ ਮਿਨਿਸਟਰ ਜੋ ਪਿਛਲੇ ਦਿਨਾਂ ਵਿੱਚ ਰਿਜ਼ਾਈਨ ਦੇ ਗਏ ਸੀ ਇਸੇ ਮੁੱਦੇ 'ਤੇ, ਅਤੇ ਉਹਨਾਂ ਨੇ ਸੀਟ ਖਾਲੀ ਕਰ ਦਿੱਤੀ ਹੈ ਸਟੀਵਨ ਗਿਲਬਲ ਜਿਹੜੇ ਨੇ, ਅਤੇ ਉਸ ਮੁੱਦੇ 'ਤੇ ਇੱਕ ਮੈਂ ਆਰਟੀਕਲ ਇੱਕ ਮੀਡੀਆ ਦਾ ਪੜ੍ਹ ਰਿਹਾ ਸੀ ਜੋ ਗਰੁੱਪ ਹੈ, ਖੈਰ ਕਈ ਵਾਰੀ ਇਹ ਹੋ ਜਾਂਦਾ ਕਿ ਕੁਛ ਮੀਡੀਆ ਗਰੁੱਪਸ ਜਿਹੜੇ ਨੇ ਉਹਨਾਂ ਦੇ ਇਸ ਤਰ੍ਹਾਂ ਦੀ ਅਲਾਈਨਮੈਂਟ ਹੈ, ਅਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਇੱਕ ਹੈਡਿੰਗ ਸੀ ਖਬਰ ਦਾ ਹੋਏ ਕਿ ਸਟੀਵਨ ਗਿਲਬਲ ਜਿਹੜੇ ਨੇ ਇਨਵਾਇਰਮੈਂਟਲਿਸਟ ਨੇ ਉਹ ਸਰਕਾਰ ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਮਿਨਿਸਟਰ ਰਹੇ ਅਤੇ ਇੱਧਰ ਵੀ ਸੀਗੇ, ਪਰ ਹੁਣ ਕਹਿੰਦੇ ਉਹ ਪਹਿਲਾਂ ਉਹਨਾਂ ਨੇ ਆਪਣਾ

ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਹੁਣ ਆਪਣੀ MP ਦੀ ਸੀਟ ਵੀ ਖਾਲੀ ਕਰ ਰਹੇ ਨੇ ਤੇ ਉਸਦਾ ਕੋਈ ਹੈਡਿੰਗ ਉਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਉਹ ਲਿਖਿਆ ਕਿ ਗੁੱਡ ਰਿਟੈਂਸ ਭਾਵ ਕਿ ਕਿਸਮ ਦਾ ਤੁਸੀਂ ਪੰਜਾਬੀ ਵਿੱਚ ਇਹ ਸਮਝ ਲਓ ਕਿ ਖੇੜਾ ਛੁੱਟਾ ਐਨਵਾਇਰਮੈਂਟਲਿਸਟ ਤੋਂ ਤੇ ਉਹ ਅੱਗੇ ਜਾ ਕੇ ਲਿਖਦੇ ਨੇ ਕਿ ਸਟੀਵਨ ਗੋਇਲਬਿਲ ਜਿਹੜੇ ਜਸਟਿਨ ਟਰੂਡੋ ਦੇ ਗ੍ਰੀਨ ਗੁਰੂ ਸੀ ਤੇ ਉਹ ਹੁਣ ਜਾ ਚੁੱਕੇ ਨੇ ਸਰਕਾਰ ਦੇ ਵਿੱਚੋਂ ਛੱਡ ਗਏ ਨੇ ਤੇ ਅਲਬਰਟਾ ਵਾਲੇ ਸੈਲੀਬ੍ਰੇਟ ਕਰ ਰਹੇ ਨੇ ਖੈਰ ਸੈਲੀਬ੍ਰੇਟ ਵਾਲੀ ਤੇ ਪਤਾ ਨਹੀਂ ਖੈਰ ਆਪਾਂ ਇਹਨੂੰ ਇੱਥੇ ਇੱਕ ਖਬਰ ਨੂੰ ਸਮੇਟਦੇ ਹਾਂ ਕਿ ਐਨਵਾਇਰਮੈਂਟਲਿਸਟ ਜਿਹੜੇ ਨੇ ਉਹ ਥੋੜੇ ਨਾਰਾਜ਼ ਜਾਪ ਰਹੇ ਨੇ ਕੈਨੇਡਾ ਸਰਕਾਰ ਦੇ ਨਾਲ ਇਸ ਵੇਲੇ ਆਪ ਜੀ ਨੂੰ ਯਾਦ ਹੋਵੇਗਾ ਕਿ ਹੈਲੀਫੈਕਸ ਦੇ ਵਿੱਚ ਇੱਕ ਖਬਰ ਬੜੀ ਘਨੌਣੀ ਜਿਹੀ ਖਬਰ ਕੁਛ ਦਿਨ ਪਹਿਲਾਂ ਸਾਹਮਣੇ ਆਈ ਸੀ ਜਿੱਥੇ ਪੰਜਾਬੀ ਮੂਲ ਦਾ ਇੱਕ ਜੋੜਾ ਉਹਨਾਂ ਨੂੰ ਚਾਰਜ ਕੀਤਾ ਗਿਆ ਕਿਉਂਕਿ ਨਵਜੰਮੇ ਦੀ ਬੱਚੇ ਦੀ ਲਾਸ਼ ਦੀ ਬੇਹੁਰਮਤੀ ਉਹਨਾਂ ਨੇ ਕੀਤੀ ਸੁੱਟ ਦਿੱਤਾ ਪੁਲਿਸ ਆਈ ਪੈਰਾਮੈਡਿਕਸ ਆਏ ਉਸਨੂੰ ਜਨਮ ਦੇਣ ਵਾਲੀ ਵੀ ਉਹ ਵੀ ਨਾ ਬਚ ਸਕੀ ਬੁਰੀ ਹਾਲਤ ਦੇ ਵਿੱਚ ਸੋ ਬੜੀ ਬਦਨਾਮੀ ਜੀ ਇਹਦਾ ਬਾਇਸ ਜਿਹੜਾ ਬਣੀ ਜੀ ਉਹ ਖਬਰ ਇੱਕ ਹੁਣ ਇਸ ਜਿਹੜੀ ਹੁਣ ਦੀ ਖਬਰ ਹੈ ਇਸਨੂੰ ਮੈਂ ਪੰਜਾਬੀ ਭਾਈਚਾਰੇ ਨਾਲ ਤੇ ਨਹੀਂ ਮੈਂ ਜੋੜਨਾ ਚਾਹੁੰਦਾ ਜਿੰਨੀ ਦੇਰ ਤੱਕ ਸਾਨੂੰ ਕਨਫਰਮ ਨਹੀਂ ਹੁੰਦਾ ਲੇਕਿਨ ਬ੍ਰੈਂਪਟਨ ਦੀ ਇੱਕ ਖਬਰ ਹੈ ਕਿ ਇਨਫੈਂਟ ਜਿਹੜਾ ਹੈ ਨਵਜੰਮਿਆ ਬੱਚਾ ਉਸਦਾ ਉਸਦੀ ਮੌਤ ਹੋ ਗਈ ਹੈ ਬ੍ਰੈਂਪਟਨ ਦੇ ਇੱਕ ਘਰ ਦੇ ਵਿੱਚ ਤੇ 23 ਸਾਲਾਂ ਦੀ ਜਿਹੜੀ ਉਸਦੀ ਮਾਂ ਸਮਝੀ ਜਾਂਦੀ ਹੈ ਔਰ ਲੋਕਲ ਹਸਪਤਾਲ ਦੇ ਵਿੱਚ ਮੈਡੀਕਲ ਅਟੈਂਸ਼ਨ ਦੇ ਲਈ ਗਈ ਸੀ ਪਰ ਉਸਨੂੰ ਫਿਰ ਹੌਲੀ ਉਸ ਤੋਂ ਬਾਅਦ ਜੋ ਵੀ ਹੋਇਆ ਤੇ ਉਹ ਕਹਿੰਦੇ ਸੀ ਕਿ ਇੱਕ ਬੱਚੇ ਦੀ ਲਾਸ਼ ਜਿਹੜੀ ਉਸਦੀ ਬਾਡੀ ਜਿਹੜੀ ਹੈ ਬਰਥ ਤੋਂ ਬਾਅਦ ਉਸਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ 23 ਸਾਲਾਂ ਦੀ ਇਹ ਲੜਕੀ ਤੇ ਹੁਣ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਕਿ ਬਰਥ ਜਿਹੜਾ ਹੈ ਬੱਚੇ ਦਾ ਘਰ ਦੇ ਵਿੱਚ ਹੋਇਆ ਹੋਵੇਗਾ ਤੇ ਕਿਉਂ ਹੋਇਆ ਅਣਗਹਿਲੀ ਕੀ ਕਿਵੇਂ ਹੈ ਸਾਰੀ ਖੈਰ ਪੁਲਿਸ ਇੱਥੇ ਦੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਜਾਣਕਾਰੀ ਦਿੰਦੀ ਨਹੀਂ ਹੈ ਪਰ ਉਸ ਮਾਂ ਨੂੰ ਹੀ ਚਾਰਜ ਕੀਤਾ ਗਿਆ ਉਸ ਨੂੰ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਡਿਟੇਲ ਦੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਅਨਫਾਰਚੂਨੇਟਲੀ ਇਹ ਪਤਾ ਨਹੀਂ ਹੈ ਕਿ ਅਸਲ ਵਿੱਚ ਕਹਾਣੀ ਕੀ ਹੈ ਤੇ ਬਹੁਤ ਸਾਰੀਆਂ ਥਿਊਰੀ ਜਿਹੜੀਆਂ ਨੇ ਇੱਕ ਨੇ ਬਹੁਤ ਸਾਰੀਆਂ ਥਿਊਰੀ ਜਿਹੜੀਆਂ ਨੇ ਪੁਲਿਸ ਤੇ ਜਿਹੜੇ ਹੈਲਥ ਅਫੀਸ਼ਲਸ ਨੇ ਉਸ ਤੇ ਕੰਮ ਕਰ ਰਹੇ ਨੇ ਡਿਟਰਮਿਨ ਕੀਤਾ ਜਾ ਰਿਹਾ ਕਿ ਅਸਲ ਕਾਰਨ ਕੀ ਹੈ ਕੀ ਕਹਾਣੀ ਬਣੀ ਹੈ ਜਿਹੜੀ ਅਸੀਂ ਖਬਰ ਮੈਂ ਪਹਿਲਾਂ ਸਾਂਝੀ ਕਰ ਰਿਹਾ ਸੀ ਤੁਹਾਡੇ ਨਾਲ ਕਿ ਤੇਲ ਤੇ ਗੈਸ ਹੋਰਨਾਂ ਥਾਵਾਂ ਨੂੰ ਵੇਚਣਾ ਸ਼ੁਰੂ ਕੀਤਾ ਮੈਨੂੰ ਲੱਗਦਾ ਕਿ ਆਹ ਜਿਹੜੀ ਖਬਰ ਮੈਂ ਹੁਣ ਸੁਣਾਉਣ ਜਾ ਰਿਹਾ ਤੁਹਾਨੂੰ ਇਹ ਤੁਹਾਡੇ ਨਾਲ ਪਹਿਲਾਂ ਮੈਨੂੰ ਸ਼ੇਅਰ ਕਰਨੀ ਚਾਹੀਦੀ ਸੀ ਉਹਦੇ ਨਾਲ ਜੋੜ ਕੇ ਉਹ ਇਹ ਕਿ ਅਲਬਰਟਾ ਵਾਲੇ ਕਹਿੰਦੇ ਨੇ ਬੜੀ ਕਾਹਲੀ ਹੈ ਇਹਨਾਂ ਨੂੰ ਕਿ ਸਮੁੰਦਰ ਸਾਡੇ ਨਾਲ ਲੱਗਦਾ ਨਹੀਂ ਹੈ ਅਤੇ ਕਿਸੇ ਨਾ ਕਿਸੇ ਤਰੀਕੇ ਨਵੀਆਂ ਪਾਈਪਲਾਈਨਾਂ ਜਿਹੜੀਆਂ ਅਸੀਂ ਬ੍ਰਿਟਿਸ਼ ਕੋਲੰਬੀਆ ਵੱਲ ਨੂੰ ਬਣਾ ਲਈਏ ਅਤੇ ਖੂਬ ਸਮੁੰਦਰੀ ਜਹਾਜ਼ ਭਰ ਕੇ ਤੇਲ ਦੇ ਅਸੀਂ ਫਿਰ ਜਾਂ ਗੈਸ ਦੇ ਵੇਚੀਏ ਅਲਬਰਟਾ ਸਰਕਾਰ ਨੇ ਰੂਟ ਕੁਛ ਲੱਭ ਲਏ ਨੇ ਅਤੇ ਨਵੀਂ ਆਇਲ ਐਕਸਪੋਰਟ ਪਾਈਪਲਾਈਨ ਵਾਸਤੇ ਅਤੇ ਡਾਕੂਮੈਂਟਸ ਤੋਂ ਪਤਾ ਲੱਗਦਾ ਕਿ ਇਹ ਪ੍ਰੋਜੈਕਟ ਕਿੱਥੇ ਹੋ ਸਕਦਾ ਪਰ ਇਹ ਜਿਹੜੇ ਰੂਟ ਲੱਭੇ ਨੇ ਇਹ ਰੂਟ ਦੇ ਰਸਤੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੀ ਆਉਂਦੀ ਹੈ ਇੰਡੀਜਨਸ ਭਾਈਚਾਰਾ ਵੀ ਹੈ ਕਿ ਉਹ ਸਾਰੇ ਰਾਜੀ ਹੋ ਜਾਣਗੇ ਧੱਕੇ ਨਾਲ ਤਾਂ ਕੁਛ ਕੀਤਾ ਨਹੀਂ ਜਾ ਸਕਦਾ ਔਰ ਨੌਰਦਰਨ ਕੋਸਟ 'ਤੇ ਕਈ ਪੋਰਟਸ ਹੈਗੀਆਂ ਨੇ ਸਮੁੰਦਰੀ ਕਿਨਾਰੇ ਨੇ ਜਿਨ੍ਹਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਕਿ ਆਪਸ਼ਨਸ ਹੈਗੀਆਂ ਨੇ ਅਤੇ ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਹੈ ਇੱਕ ਚੌਥਾ ਰਸਤਾ ਦੱਖਣੀ BC ਦੇ ਵਿੱਚ ਹੈ ਅਤੇ ਵੈਨਕੂਵਰ ਏਰੀਆ ਦੇ ਵੱਲ ਨੂੰ ਉਸਨੂੰ ਵੀ ਐਕਸਪਲੋਰ ਕਰ ਰਹੀ ਹੈ ਇਸ ਵੇਲੇ ਤੱਕ ਅਲਬਰਟਾ ਗਵਰਨਮੈਂਟ ਨੇ ਮਾੜੀ ਮੋਟੀ ਡਿਟੇਲ ਦਿੱਤੀਆਂ ਨੇ ਪਰ ਅੱਗੇ ਵਾਸਤੇ ਇਹ ਕੀ ਹੋਵੇਗਾ ਇਹ ਕੁਛ ਡਾਕੂਮੈਂਟਸ ਤੋਂ ਪਤਾ ਲੱਗਦਾ ਤਿੰਨ ਰੂਟ ਜਿਹੜੇ ਨੇ ਜੀ ਉਹ ਜਿਹੜੇ ਨੇ ਉਹ ਤੈਅ ਕੀਤੇ ਗਏ ਨੇ ਔਰ ਇਹਦੇ ਵਿੱਚੋਂ ਇੱਕ ਰੂਟ ਜਿਹੜਾ ਹੈ ਫੋਰਟ ਮੈਕਮਰੀ ਤੋਂ ਸ਼ੁਰੂ ਹੋ ਕੇ ਫੋਰਟ ਸੇਂਟ ਜੌਨ ਦੇ ਪੱਛਮ ਵੱਲ ਦੀ ਹੋ ਕੇ ਓਬਜ਼ਰਵੇਟਰੀ ਇਨਲੈਟ ਦੇ ਲਾਗੇ ਜਿਹੜਾ ਹੈ ਸਮੁੰਦਰੀ ਕਿਨਾਰੇ ਵਿੱਚੋਂ ਵੈਨਕੂਵਰ ਤੋਂ 800 ਕਿਲੋਮੀਟਰ ਉੱਤਰ ਵੱਲ ਨੂੰ ਹੈ ਅਤੇ 330 ਕਿਲੋਮੀਟਰ ਪ੍ਰਿੰਸ ਰੂਪਰਟ ਵੱਲ ਨੂੰ ਉੱਥੇ ਜਾ ਕੇ ਖੁੱਲ੍ਹਦਾ ਦੋ ਹੋਰ ਪਾਈਪਲਾਈਨ ਪਾਥਵੇ ਹੈਗੇ ਨੇ ਜਿਹੜੇ ਕਿ ਫੋਰਟ ਸਸਕੈਚੂਰ ਅਲਬਰਟਾ ਵਿੱਚ ਜੋਰਡਮਿੰਟਨ ਦੇ ਲਾਗੇ ਉੱਥੋਂ ਸ਼ੁਰੂ ਹੁੰਦੀ ਹੈ ਅਤੇ ਰੌਕੀ ਮਾਊਂਟੇਨ ਦੇ ਵਿੱਚੋਂ ਦੀ ਹੁੰਦੀ ਹੋਈ ਰੂਟ ਜਿਹੜਾ ਹੈ ਥੋੜ੍ਹਾ ਜਿਹਾ ਉੱਤਰ ਵੱਲ ਨੂੰ ਹੋ ਕੇ ਅਤੇ ਕੋਸਟਲ ਕਮਿਊਨਿਟੀ ਕਿਟੀਮੈਟ ਅਤੇ ਪ੍ਰਿੰਸ ਰੂਪਰਟ ਦੇ ਲਾਗੇ ਛਾਗੇ ਜਾ ਹੋ ਜਾਂਦਾ ਅਤੇ ਉਹੀ ਹੈ ਬਾਕੀ ਜਿਹੜੇ ਹੋਰ ਰੂਟ ਨੇ ਐਨਬ੍ਰਿਜ ਦਾ ਕੋਈ ਨੌਰਦਰਨ ਗੇਟਵੇ ਪਾਈਪਲਾਈਨ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਿਹੜੀ ਸਿਰੇ ਨਹੀਂ ਚੜ੍ਹੀ ਸੀ ਉਹ ਹੈਗੇ ਨੇ ਜੀ ਸੋ ਬੜੀ ਕੋਸ਼ਿਸ਼ ਹੈ ਅਲਬਰਟਾ ਸਰਕਾਰ ਦੀ ਕਿ ਕਿਸੇ ਨਾ ਕਿਸੇ ਤਰੀਕੇ ਪਾਈਪ ਪਾ ਲਈਏ ਜੀ ਅਤੇ ਇਸ ਇਹ ਜਿਹੜੇ ਪ੍ਰੋਜੈਕਟ ਨੇ ਕੀ ਇਹਨਾਂ ਵਾਸਤੇ ਸਾਨੂੰ ਪ੍ਰਾਈਵੇਟ ਇਨਵੈਸਟਰ ਲੱਭ ਜਾਣਗੇ ਜਿਵੇਂ ਕਿ ਕਿਹਾ ਜਾ ਰਿਹਾ ਅਤੇ ਇੰਡੀਜਨਸ ਭਾਈਚਾਰੇ ਨਾਲ ਕੌਣ ਗੱਲਬਾਤ ਕਰੇਗਾ BC ਗਵਰਨਮੈਂਟ ਜਿਹੜੀ ਆ ਉਹ ਲਗਾਤਾਰ ਇਸ ਦੀ ਵਿਰੋਧਤਾ ਕਰ ਰਹੀ ਹੈ ਉਹਨਾਂ ਨਾਲ ਕੌਣ ਗੱਲ ਕਰੇਗਾ ਇਹ ਅਜੇ ਬਹੁਤ ਵੱਡੇ ਸਵਾਲ ਜਿਹੜੇ ਨੇ ਜੀ ਉਹ ਹੈਗੇ ਨੇ

ਕੁਛ ਹੋਰ ਖਬਰਾਂ ਨੇ ਬ੍ਰਿਟੇਨ ਦੇ ਵਿੱਚ 18 ਸਾਲਾਂ ਦੇ ਇੱਕ ਸਟੂਡੈਂਟ ਹੈਨਰੀ ਨੋਵੈਕ ਦੇ ਕਤਲ ਦੇ ਵਿੱਚ ਪੰਜਾਬੀ ਮੂਲ ਦੇ ਸਿੰਘ ਸਰਦਾਰ ਵਿਕਰਮ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਅਦਾਲਤ ਵਿੱਚ ਜੂਰੀ ਨੇ ਉਹਨਾਂ ਨੂੰ ਦੋਸ਼ੀ ਪਾਇਆ ਅਤੇ ਹੁਣ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹਨਾਂ ਨੂੰ 21 ਸਾਲ ਜੇਲ੍ਹ ਵਿੱਚ ਬਿਤਾਉਣੇ ਪੈ ਸਕਦੇ ਨੇ ਵਿਕਰਮ ਨਾਂ ਦੇ ਇਸ ਪੰਜਾਬੀ ਨੌਜਵਾਨ ਨੂੰ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਵਿੱਚ ਵਿਕਟਿਮ ਅਤੇ ਅਟੈਕਰ ਜਿਹੜੇ ਵਿਕਰਮ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਜਿਹੜੇ ਸੀਗੇ ਜੀ ਕਾਫੀ ਬਹਿਸ ਹੋਈ ਅਤੇ ਅਸਲ 'ਚ ਪਿਛਲੇ ਸਾਲ 3 ਦਸੰਬਰ ਨੂੰ ਹੈਨਰੀ ਨੋਵੈਕ ਜੋ ਕਿ 18 ਸਾਲਾਂ ਦਾ ਸੀ ਕਤਲ ਉਸਦਾ ਹੋ ਗਿਆ ਸੀ ਅਤੇ ਇਸ ਦਾ ਕੇਸ ਜਿਹੜਾ ਸਾਊਥਹੈਂਪਟਨ ਕੋਰਟ ਦੇ ਵਿੱਚ ਕੇਸ ਦੇ ਵਿੱਚ ਵਿਕਰਮ ਦਿਗਵਾ ਨਾਂ ਦਾ ਜਿਹੜਾ ਪੰਜਾਬੀ ਸਿੱਖ ਨੌਜਵਾਨ ਜਿਹੜਾ ਹੈ ਉਸ 'ਤੇ ਇਹ ਸਾਰਾ ਕੇਸ ਪਿਆ ਹੋਇਆ ਸੀ। ਕੋਰਟ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਕਿ ਕਿਰਪਾਨ ਸੀ ਛੋਟੀ ਸ਼ਾਇਦ ਅੰਮ੍ਰਿਤ ਛਕਿਆ ਹੋਇਆ ਸੀ ਇਸ ਨੌਜਵਾਨ ਨੇ ਅਤੇ ਉਸ ਦੇ ਨਾਲ ਹਮਲਾ ਕੀਤਾ ਜਦਕਿ ਨੌਜਵਾਨ ਦਾ ਕਹਿਣਾ ਸੀ ਕਿ ਮੇਰੇ ਕੇਸ ਪੁੱਟੇ ਗਏ ਮੇਰੀ ਪੱਗ ਲਾਹੀ ਗਈ ਅਤੇ ਮੈਨੂੰ ਨਸਲੀ ਹਮਲਾ ਕੀਤਾ ਗਿਆ ਅਤੇ ਮੈਂ ਆਪਣੇ ਬਚਾਅ ਦੇ ਵਿੱਚ ਸਭ ਕੁਝ ਕੀਤਾ ਕਿਉਂਕਿ ਉਹ 18 ਸਾਲਾਂ ਦਾ ਸੀਗਾ ਜੀ ਉਹ ਇਹ ਸ਼ਰਾਬੀ ਹਾਲਤ ਦੇ ਵਿੱਚ ਉਹ ਆ ਰਿਹਾ ਸੀ ਅਤੇ ਜੇ ਮੈਂ ਉਸ 'ਤੇ ਹਮਲਾ ਨਾ ਕਰਦਾ ਤਾਂ ਉਹ ਉਸਨੇ ਮੈਨੂੰ ਮਾਰ ਦੇਣਾ ਸੀ। ਕੁਛ ਇਸ ਦੀ ਵੀਡੀਓ ਰਿਕਾਰਡਿੰਗ ਵੀ ਹੈਗੀਆਂ ਨੇ। ਸੋ ਇਸ ਤੋਂ ਬਾਅਦ ਇਕੱਲਾ ਇਹ ਨੌਜਵਾਨ ਨਹੀਂ ਪੰਜਾਬੀ ਨੌਜਵਾਨ ਵਿਕਰਮ ਨੇ ਹੀ ਨਹੀਂ ਫਸਿਆ ਉਸਦੀ ਮਾਂ ਨੂੰ ਵੀ ਜਿਹੜਾ ਇਸ ਵਿੱਚ ਦੋਸ਼ੀ ਬਣਾਇਆ ਗਿਆ ਕਿਉਂਕਿ ਉਹਦੇ 'ਤੇ ਇਲਜ਼ਾਮ ਸੀ ਕਿ ਉਸਨੇ ਮੁਲਜ਼ਮ ਦਾ ਸਾਥ ਦਿੱਤਾ ਅਤੇ ਕਤਲ ਵਾਲੀ ਥਾਂ ਤੋਂ ਹਥਿਆਰ ਜਿਹੜਾ ਹਟਾ ਦਿੱਤਾ ਅਤੇ ਉਹਦੀ ਕਿਰਪਾਨ ਜਿਹੜੀ ਸੀ ਉਸਨੂੰ ਲੁਕੋ ਦਿੱਤਾ। ਸੋ ਅਤੇ ਇਹ ਜਿਹੜਾ ਸੀ ਕੇਸ ਜਿਹੜਾ ਬੜਾ ਹਾਈ ਪ੍ਰੋਫਾਈਲ ਜਿਹਾ ਬਣਿਆ ਪਰ ਬਹੁਤ ਹੀ ਅਜੀਬੋ ਗਰੀਬ ਕੇਸ ਹੈ ਜਿੱਥੇ ਭਾਈਚਾਰਾ ਵੰਡਿਆ ਹੋਇਆ ਅਤੇ ਇਸ ਮਾਮਲੇ 'ਤੇ ਤਿੱਖੀ ਬਹਿਸ ਵੀ ਜਿਹੜੀ ਚੱਲਦੀ ਹੋਈ ਦੇਖੀ ਗਈ ਪਿਛਲੇ ਦਿਨਾਂ ਦੇ ਵਿੱਚ। ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ ਕਹਿੰਦੇ ਨੇ ਕਿ ਮਾਰਕ ਕਾਰਨੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਅਤੇ ਕੈਨੇਡੀਅਨ ਇਕੋਨਮੀ ਜਿਹੜੀ ਸੁੰਗੜ ਰਹੀ ਹੈ ਸਲੋ ਹੋ ਰਹੀ ਹੈ ਇਹਦੇ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ। ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਹਫ਼ਤੇ ਕਹਿ ਦਿੱਤਾ ਸੀ ਕਿ ਰੀਅਲ ਗਰੋਸ ਡੋਮੈਸਟਿਕ ਪ੍ਰੋਡਕਟ ਜਿਹੜੀ ਹੈ 0.1% ਘਟੀ ਹੈ ਐਨੂਲਾਈਜ਼ ਬੇਸਿਸ 'ਤੇ ਪਹਿਲੇ ਕੁਆਟਰ ਵਿੱਚ ਅਤੇ 2025 ਦੇ ਆਖਰੀ ਕੁਆਟਰ ਵਿੱਚ ਉਹ ਫਲੈਟ ਰਹੀ ਸੀ ਅਤੇ ਇਸ ਕਰਕੇ ਰਿਸੈਸ਼ਨ ਟੈਕਨੀਕਲ ਹੈ। ਪੋਲੀਐਵ ਕਹਿੰਦੇ ਨੇ ਕਿ ਕੋਈ ਟੈਕਨੀਕਲ ਨਹੀਂ ਹੈ ਇਹ ਬਾਕੀ ਦਿਸ ਰਿਹਾ ਸਾਨੂੰ ਅਤੇ ਇੱਕ ਮਾਰਕ ਕਾਰਨੀ ਜਵਾਬ ਦੇਣ ਕਿ ਉਹਨਾਂ ਨੇ ਕੀ ਕੀਤਾ ਹੈ ਇਸ ਸਮੇਂ ਦੇ ਵਿੱਚ। ਕੇਂਦਰੀ ਅਲਬਰਟਾ ਦੇ ਵਿੱਚ ਇੱਕ ਹਾਦਸੇ ਵਿੱਚ ਦਰਦਨਾਕ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਜਿਸ ਵਿੱਚ 2 ਬੱਚੇ ਸਨ। ਫਰਾਈਡੇ ਆਫਟਰਨੂਨ ਦੀ ਘਟਨਾ ਹੈ ਅਤੇ ਖਬਰਾਂ ਮੁਤਾਬਕ ਦੱਸਿਆ ਗਿਆ ਕਿ ਹੈਲੀਕਾਪਟਰ ਦੇ ਨਾਲ ਬੰਦਿਆਂ ਨੂੰ ਲਿਫਟ ਕੀਤਾ ਗਿਆ ਜਿਸ ਵਿੱਚ ਇੱਕ ਔਰਤ ਜੋ 30 ਸਾਲਾਂ ਦੀ ਸੀ ਅਤੇ ਕੁਛ ਹੋਰ ਸੀ ਜ਼ਖਮੀ। ਇਹ ਜਿਹੜੀ ਕੁਲੀਜਨ ਜਿਹੜਾ ਹੈ ਕਲੀਅਰ ਵਾਟਰ ਕਾਊਂਟੀ ਦੇ ਵਿੱਚ ਜੋ ਰੌਕੀ ਮਾਊਂਟੇਨ ਹਾਊਸ ਤੋਂ 30 ਕਿਲੋਮੀਟਰ ਇੱਕ ਸਾਈਡ ਵੱਲ ਨੂੰ ਉੱਥੇ ਹੋਇਆ। ਅਪਡੇਟ ਦੇ ਵਿੱਚ ਇਹ ਕਿਹਾ ਕਿ ਕੁਛ ਜਿਹੜੇ ਹੋਏ ਕਿ ਅਸੀਂ ਰੀਕੰਸਟਰਕਟ ਕਰ ਰਹੇ ਹਾਂ ਕਿ ਕਿਵੇਂ ਹੋਇਆ ਅਤੇ ਕੌਜ਼ ਜਿਹੜਾ ਹੈ ਇਨਵੈਸਟੀਗੇਟ ਹੋ ਰਹੀ ਹੈ। ਪੁਲਿਸ ਇਹ ਮੰਨਦੀ ਹੈ ਕਿ ਇੱਕ ਮਿੰਨੀ ਵੈਨ ਜਿਸ ਵਿੱਚ 3 ਲੋਕ ਸਵਾਰ ਸੀ ਇੱਕ SUV ਨਾਲ ਜਿਸ ਵਿੱਚ 5 ਲੋਕ ਸਵਾਰ ਸੀ ਇਹਨਾਂ ਦਾ ਹਾਦਸਾ ਹੋਇਆ ਅਤੇ ਵੈਨ ਦੇ ਵਿੱਚ 2 ਵਿਅਕਤੀ ਜਿਹੜੇ ਇੱਕ 74 ਸਾਲਾ ਡਰਾਈਵਰ ਅਤੇ 51 ਸਾਲਾਂ ਦਾ ਪੈਸੰਜਰ ਦੋਵੇਂ ਰੌਕੀ ਮਾਊਂਟੇਨ ਹਾਊਸ ਦੇ ਅਤੇ 2 ਲੜਕੀਆਂ ਜੋ SUV ਵਿੱਚ ਸੀ 5 ਅਤੇ 6 ਸਾਲ ਦੀ ਉਮਰ ਦੀਆਂ ਉਹ ਚੀਜ਼ ਫਸਟ ਨੇਸ਼ਨ ਦੀਆਂ ਸਾਰਿਆਂ ਨੂੰ ਮੌਕੇ 'ਤੇ ਹੀ ਮ੍ਰਿਤਕ ਕਰਾਰ ਦਿੱਤਾ ਗਿਆ ਬਾਕੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਦੁਖਦਾਈ ਖਬਰਾਂ ਜੀ। ਰੇਡੀਓ ਸੁਰਸੰਗਮ 'ਤੇ ਜੀ ਮੈਨੂੰ ਲੱਗਦਾ ਕਿ ਖਬਰਾਂ ਵਾਲਾ ਸਿਲਸਿਲਾ ਹੁਣ ਕਰੀਏ ਸਮਾਪਤ ਅਤੇ ਅਸੀਂ ਹੁਣ ਸਵਾਲ ਦਾ ਜਵਾਬ ਦਈਏ। ਬ੍ਰਾਜ਼ੀਲ ਹੀ ਅਜਿਹਾ ਮੁਲਕ ਹੈ ਜਿਸਨੇ ਸਾਰੇ ਫੀਫਾ ਵਰਲਡ ਕੱਪ ਦੇ ਵਿੱਚ ਹਿੱਸਾ ਲਿਆ। ਹਰ ਵਾਰੀ ਉਹਨਾਂ ਨੇ ਕੁਆਲੀਫਾਈ ਕੀਤਾ, ਸਭ ਤੋਂ ਵੱਧ ਵਾਰੀ ਜਿੱਤੇ ਵੀ ਨੇ 23 ਵਾਰ। ਸੋ ਇਸ ਸਵਾਲ ਦਾ ਜਵਾਬ ਸਹੀ ਦੇਣ ਵਾਲੇ ਜਿਹੜੇ ਸਰੋਤੇ ਨੇ ਉਹ ਸਮਝ ਜਾਣਗੇ। ਮਨਜੀਤ ਹੋਰਾਂ ਨੇ ਸਹੀ ਜਵਾਬ ਦਿੱਤਾ, ਰਣਜੀਤ ਆਹਲੂਵਾਲੀਆ ਹੋਰਾਂ ਨੇ ਦਿੱਤਾ, ਹਰਕਿਰਨ ਕੌਰ ਹੋਰਾਂ ਨੇ ਦਿੱਤਾ, ਅਮਰੀਕ ਹੋਰਾਂ ਨੇ ਦਿੱਤਾ, ਕੁਲਦੀਪ ਹੋਰਾਂ ਨੇ ਦਿੱਤਾ, ਹਰਚਨ ਬਾਸੀ ਹੋਰਾਂ ਨੇ ਦਿੱਤਾ ਜੀ, ਅਤੇ ਇੱਕ ਨਾਮ ਵਿੱਚੋਂ ਮਿਸ ਹੈ ਜੀ ਮੈਂ ਨੀ 43 ਹਨ ਨਾਮ ਉਹਨਾਂ ਦਾ ਲਿਖਿਆ ਨਹੀਂ ਸੀਗਾ ਜੀ। ਖੈਰ ਹਾਂਜੀ 1943 ਜਿਹੜੀ ਨਵਦੀਪ ਲੇਹਲ ਹੋਣੀ ਜੀ ਇਹਨਾਂ ਦਾ ਵੀ ਸਹੀ ਜਵਾਬ ਹੈ। ਸੋ ਅੱਜ ਦੇ ਜਿਹੜੇ ਜੇਤੂ ਨੇ ਜੀ ਰਣਜੀਤ ਆਹਲੂਵਾਲੀਆ ਜੀ ਨੇ, ਮਨਜੀਤ ਹੋਰੀ ਨੇ ਅਤੇ ਅਮਰੀਕ ਸਿੰਘ ਨੇ ਅਤੇ 1943 ਜਿਹਨਾਂ ਦਾ ਹੈ ਜੀ ਨਵਦੀਪ ਲੇਹਲ ਹੋਰੀ ਨੇ ਜੀ। ਸੋ ਅੱਜ ਦੇ ਵਿਨਰ ਮਨਜੀਤ ਹੋਰੀ, ਰਣਜੀਤ ਆਹਲੂਵਾਲੀਆ ਹੋਣੀ ਅਤੇ ਅਮਰੀਕ ਹੋਰੀ, ਇਹ ਅੱਜ ਦੇ ਵਿਨਰ ਨੇ ਜੀ।

0: ਇੱਕ ਅਜਿਹਾ ਵਿਵਾਦਿਤ ਮਸਲਾ ਜਿਸ ਉੱਤੇ ਸੁਪਰੀਮ ਕੋਰਟ ਨੇ 27 ਮਈ ਨੂੰ ਇੱਕ ਫੈਸਲਾ ਸੁਣਾ ਕੇ ਆਪਣੀ ਕਹਿ ਲਈ ਕਿ ਅੰਤਿਮ ਮੋਹਰ ਲਾਤੀ ਹੈ ਐਸ ਆਈ ਆਰ ਜੋ ਕਿ ਬਿਹਾਰ ਸੂਬੇ ਵਿੱਚ ਹੋਇਆ ਜਿਸ ਨੂੰ ਚੁਣੌਤੀ ਦਿੱਤੀ ਗਈ ਉਸ ਨੂੰ ਜਾਇਜ਼ ਸਹੀ ਕਰਾਰ ਦਿੱਤਾ ਗਿਆ ਹੈ। ਤੀਸਰਾ ਜਿਹੜਾ ਪੜਾਅ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚ ਪੰਜਾਬ ਹਰਿਆਣਾ ਤੇ ਤਕਰੀਬਨ ਇੱਕ ਦਰਜਨ ਦੇਸ਼ ਦੇ ਸੂਬੇ ਆ ਰਹੇ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਆ ਰਹੇ ਨੇ, ਕਰੋੜਾਂ ਦੀ ਗਿਣਤੀ ਦੇ ਵਿੱਚ ਹੋਰ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਦੀ ਇਲੈਕਟੋਰਲ ਸੂਚੀਆਂ ਨੂੰ ਰਿਵਾਈਜ਼ ਕੀਤਾ ਜਾਏਗਾ, ਰਿਵੀਜ਼ਨ ਐਕਸਰਸਾਈਜ਼ ਹੋਏਗੀ, ਬੀਐਲਓ ਲੈਵਲ ਤੇ ਪੂਰਾ ਦਾ ਪੂਰਾ ਕੰਮ ਹੋਣਾ ਹੈ। ਸੋ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਤੇਜ਼ੀ ਦੇ ਨਾਲ ਇਸ ਪ੍ਰਕਿਰਿਆ ਨੂੰ ਅੱਗੇ ਵਧਦਾ ਹੋਇਆ ਆਪਾਂ ਵੇਖ ਰਿਹਾ। ਅੱਜ ਡਾਕਟਰ ਗਰਗ ਸਾਹਿਬ ਦੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਐਸ ਆਈ ਆਰ ਉੱਤੇ ਇਤਰਾਜ਼ ਸਨ ਕਿ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਜ਼ਿਆਦਾ ਤਰਜੀਹ ਨਹੀਂ ਦਿੱਤੀ ਤੇ ਐਸ ਆਈ ਆਰ ਨੂੰ ਜਾਇਜ਼ ਕਰਾਰ ਦਿੱਤਾ। ਡਾਕਟਰ ਗਰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦੀ।
1: ਸ਼ੁਕਰੀਆ ਜੀ।
0: ਸੋ ਤੁਹਾਡੇ ਇਤਰਾਜ਼ ਰਹੇ ਨੇ, ਅਸੀਂ ਤੁਹਾਨੂੰ ਸੁਣਦੇ ਵੀ ਰਹੇ ਹਾਂ, ਤੁਹਾਡੇ ਵਿਚਾਰਾਂ ਤੋਂ ਵਾਕਫ ਵੀ ਹਾਂ। ਸੁਪਰੀਮ ਕੋਰਟ ਨੇ ਹੁਣ ਫਾਈਨਲ ਫੈਸਲਾ ਸੁਣਾਤਾ, ਕਹਿੰਦੇ ਕਿ ਐਸ ਆਈ ਆਰ ਠੀਕ ਹੈ ਜੀ, ਐਕਸਰਸਾਈਜ਼ ਵੈਲਿਡ ਹੈ, ਜਾਇਜ਼ ਹੈ, ਰਿਪ੍ਰੈਜੈਂਟੇਸ਼ਨ ਆਫ ਐਕਟ ਦੇ ਮਾਧਿਅਮ ਤੋਂ ਜਾਂ ਸਟੈਚੂਟ, ਐਵਰੀਥਿੰਗ ਇਜ਼ ਫੇਅਰ, ਐਵਰੀਥਿੰਗ ਇਜ਼ ਕਲੀਅਰ। ਸੋ ਤੁਸੀਂ ਕੀ ਮੰਨਦੇ ਹੋ, ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੋਈ ਕਿੰਤੂ ਕਦੋਂ ਤੋਂ ਨਹੀਂ ਬਚਦਾ?
1: ਦੇਖੋ ਗੱਲ ਇਹ ਹੈ ਵੀ ਫੈਸਲਾ ਤਾਂ ਲੋਕ ਰੱਬ ਦਾ ਵੀ ਚੁਣੌਤੀ ਦਿੰਦੇ ਨੇ ਵੀ ਰੱਬਾ ਤੈਂ ਕੀ ਕਰਿਆ ਮੇਰੇ ਨਾਲ, ਬਾਬੇ ਨਾਨਕ ਨੇ ਸਾਨੂੰ ਤਾਂ ਇਹੀ ਦੱਸਿਆ ਏਤੀ ਮਾਰ ਪਈ ਕਰਾਣੇ ਤੈਂ ਕੀ ਦਰਦ ਨਾ ਆਇਆ। ਸੋ ਮੈਂ ਸੁਪਰੀਮ ਕੋਰਟ ਨੂੰ ਇਹ ਕਹਿਣਾ ਏਤੀ ਮਾਰ ਪਈ ਕਰਾਣੇ ਤੈਂ ਕੀ ਦਰਦ ਨਾ ਆਇਆ, ਇੰਨੇ ਲੋਕਾਂ ਦੀਆਂ ਵੋਟਾਂ ਕੱਟਤੀਆਂ, ਕਰੋੜਾਂ ਲੋਕਾਂ ਦੀਆਂ ਵੋਟਾਂ ਕੱਟਤੀਆਂ, ਘੱਟ ਗਿਣਤੀਆਂ ਦੀਆਂ ਕੱਟਤੀਆਂ, ਝੂਠੇ ਫਾਰਮ ਭਰੇ ਜਾ ਰਹੇ ਦਿਖਾਏ ਗਏ ਨੇ ਵੀਡੀਓ ਦੇ ਵਿੱਚ, ਉਹ ਦਿਖਾਉਣ ਵਾਲਿਆਂ ਤੇ ਕੇਸ ਮੀਡੀਆ ਵਾਲਿਆਂ ਤੇ ਬਣਾ ਦਿੱਤੇ ਗਏ। ਸੁਪਰੀਮ ਕੋਰਟ ਦੇ ਕਹੇ ਨੂੰ ਮੰਨਿਆ ਨੀ ਚੋਣ ਕਮਿਸ਼ਨ ਨੇ, ਕਿ ਆਧਾਰ ਕਾਰਡ ਨੂੰ ਵੀ ਮੰਨ ਲਓ ਮੰਨਿਆ ਨੀ, ਹੁਕਮ ਕਰਨਾ ਪਿਆ ਦੁਬਾਰਾ, ਸੂਚੀਆਂ ਨੀ ਪਾਉਂਦਾ ਰਿਹਾ ਚੋਣ ਕਮਿਸ਼ਨ, ਕਿ ਸੁਪਰੀਮ ਕੋਰਟ ਨੂੰ ਹੁਕਮ ਕਰਨਾ ਪਿਆ ਵੀ ਸੂਚੀ ਪਾ ਕੀ ਦਾ ਨਾਂ ਕੱਟਿਆ। ਉਹ ਕਹਿੰਦਾ ਮੈਨੂੰ ਪਾਉਣ ਦੀ ਲੋੜ ਹੀ ਨੀ, ਜਿਹਦਾ ਕੱਟ ਗਿਆ ਆਪ ਹੀ ਦੇਖ ਦੇ, ਪੂਰੀ ਲਿਸਟ 'ਚ ਨਾਮ ਨਹੀਂ ਹੈ ਤੁਹਾਡੇ। ਫਿਰ ਇੱਕ ਕਿਹਾ ਵੀ ਇਹ ਤਾਰਕਿਕ ਵਿਸੰਗ ਚੀ, ਕਿਸੇ ਦਾ ਨਾਮ ਗਲਤ ਹੋ ਗਿਆ, ਸਪੈਲਿੰਗ ਗਲਤ ਹੋ ਗਈ, ਉਮਰ ਗਲਤ ਹੋ ਗਈ, ਕਹਿੰਦਾ ਮੈਂ ਉਹ ਵਿਸੰਗ 'ਚ 27 ਲੱਖ ਬੰਦਾ ਕੱਟਦਾ। ਵੈਸੇ ਤਾਂ ਪਹਿਲਾਂ ਕੱਟਿਆ ਸੀ ਬਹੁਤ ਜ਼ਿਆਦਾ 1 ਕਰੋੜ ਬੰਗਾਲ 'ਚ, ਪਰ ਉਹ ਕਾਫੀ ਸੈਟਲ ਹੋ ਗਿਆ ਸੀ, 27 ਲੱਖ ਰਹਿ ਗਿਆ ਸੀ, ਤੇ ਉਹਦੀ ਸੂਚੀ ਨਹੀਂ ਪਾ ਰਿਹਾ ਸੀ, ਉਹ ਸੁਪਰੀਮ ਕੋਰਟ ਨੂੰ ਹੁਕਮ ਕਰਨਾ ਪਿਆ। ਪਰ ਇਹ ਸਾਰਾ ਕੁਛ ਹੁਕਮ ਕਰਕੇ ਉਹੀ 3 ਜੱਜ ਮਾਨਯੋਗ ਉਹ 27 ਤਰੀਕ ਨੂੰ 124 ਪੰਨੇ ਦਾ ਫੈਸਲਾ ਲਿਖਦੇ ਨੇ ਵੀ ਐਸ ਆਈ ਆਰ ਬਿਲਕੁਲ ਨਿਯਮਾਂ ਮੁਤਾਬਕ ਹੋਈ ਹੈ। ਜੇ ਨਿਯਮਾਂ ਮੁਤਾਬਕ ਹੋਈ ਸੀ ਜਨਾਬ, ਤੁਸੀਂ ਤਾਂ ਵੱਡੇ ਜੱਜ ਹੋ, ਫਿਰ ਤੁਹਾਨੂੰ ਆਹ ਹੁਕਮ ਕਿਉਂ ਕਰਨੇ ਪਏ ਸੀ? ਜਾਂ ਫਿਰ ਇਹ ਹੁਕਮ ਗਲਤ ਸੀਗੇ, ਜਾਂ ਇਹ ਹੁਕਮ ਨਜਾਇਜ਼ ਸੀਗੇ, ਇਹ ਹੁਕਮ ਕਿਉਂ ਕਰਨੇ ਪਏ? ਅਗਲੀ ਗੱਲ, ਤੁਹਾਨੂੰ ਹੁਕਮ ਕਰਨੇ ਪਏ, ਮੇਰਾ ਨਾਮ ਵੋਟਰ ਸੂਚੀ ਚੋਂ ਜੱਜ ਸਾਹਿਬ ਦਾ, ਸੂਰਿਆ ਕਾਂਤ ਜੀ ਦਾ ਜੇ ਨਾਮ ਕੱਟ ਦਿੱਤਾ ਜਾਵੇ, ਕੀ ਸੂਰਿਆ ਕਾਂਤ ਜੀ 100 ਕਰੋੜ ਵੋਟਰ ਚ ਲੱਭਣਗੇ? ਜਾ ਕੇ ਵੀ ਮੇਰਾ ਨਾਮ ਕੱਟਿਆ? ਜਾਂ ਇੱਕ ਜਿੱਥੇ 800,000 ਵੋਟਰ ਦੀ ਸੂਚੀ ਹੋਊਗੀ ਦਿੱਲੀ ਚ,
0: ਆਪਣੇ ਹਲਕੇ ਚ,
1: ਆਪਦੇ ਹਲਕੇ ਚ ਜਾ ਕੇ ਦੇਖਣਗੇ, ਉਹ 1,000 ਨਾਮ ਨੂੰ ਦੇਖਣਗੇ, 1,000-1,200 ਤੋਂ ਘੱਟੋ ਘੱਟ ਆ ਇੱਕ ਚ, ਉਹ ਸਾਰੇ ਨਾਮ ਲੱਭਣਗੇ, ਇਹ ਕਿੱਥੋਂ ਦਾ ਇਨਸਾਫ ਹੈ? ਫਿਰ ਉਸ ਚ ਵੀ ਨਾਮ ਕੱਟ ਗਿਆ ਜੀ, ਉਹ ਨਾਮ ਕਈ ਹੋਏ ਜੇ ਹੁੰਦੇ ਨੇ, ਬੰਦੇ ਨੇ ਸ਼ੰਕਾ ਵੀ ਪਵੇ, ਹੋਰ ਸਭ ਤਾਂ, ਕਿਉਂਕਿ ਗਲਤੀਆਂ ਤਾਂ ਜਿੰਨੀਆਂ ਚੋਣ ਕਮਿਸ਼ਨ ਕਰਦਾ ਕੋਈ ਅੰਤ ਹੀ ਨੀ। ਛੋਟੀ ਜੀ ਕੋ ਉਦਾਹਰਨ ਦਿੰਦਾ, ਕਿਉਂ ਮੈਂ ਕਹਿਣਾ, ਹੁਣੀ ਮੈਂ ਬੰਗਾਲ ਦੀ ਇਹਨੇ ਫਟਾਫਟ ਕਰਕੇ ਚੋਣ, ਕਿਉਂਕਿ 2 ਨੰਬਰ ਦਾ ਕੰਮ ਬਹੁਤ ਹੋਇਆ ਉੱਥੇ, ਇਹਨੇ 4 ਤਰੀਕ ਨੂੰ ਰਿਜ਼ਲਟ, 5 ਤਰੀਕ ਨੂੰ ਪੂਰਾ ਰਿਜ਼ਲਟ ਨਿਕਲਿਆ, 4 ਨੂੰ ਕਿਉਂਕਿ 1-2 ਸੀਟਾਂ ਦਾ ਉੱਪਰ ਲੈ ਗਏ ਵੀ 5 ਨੂੰ ਬਦਲਣ ਬਦਲਣਾ ਜੋ ਵੀ ਲਾਉਣਾ, 8 ਤਰੀਕ ਨੂੰ ਇਹਨੇ ਉਹਦਾ ਸਟੈਟਿਸਟੀਕਲ ਪੂਰਾ ਡਾਟਾ ਪਾਤਾ
0: ਇਲੈਕਸ਼ਨ ਕਮਿਸ਼ਨ ਨੇ,
1: ਹਾਂ, ਅੱਗੇ ਕਦੀ ਨੀ ਪਾਇਆ ਇੰਨੀ ਤੇਜ਼ੀ ਨਾਲ, ਜਸਟੀਫਾਈ ਕਰਨਾ ਸੀ। ਉਹਦੇ ਵਿੱਚ ਇੱਕ ਫਾਰਮ ਹੁੰਦਾ 20 ਨੰਬਰ, ਉਹ ਹੁੰਦਾ ਹਰੇਕ ਬੂਥ ਵਾਈਜ਼ ਕਿੰਨੀਆਂ ਵੋਟਾਂ ਕੈਂਡੀਡੇਟ ਤੋਂ ਪਈਆਂ। ਇੱਕ ਕੌਨਸਟੀਚੁਐਂਸੀ ਦੇ ਮੰਨ ਲਓ 270 ਸੀਟਾਂ ਨੇ, ਤਾਂ 270 ਫਾਰਮ 20 ਨੰਬਰ ਦੇ ਫਾਰਮ ਉੱਥੇ ਪਏ ਹੋਣਗੇ। ਆ ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਕੋਲ ਆਏ, ਮੈਂ ਬਿਹਾਰ ਦਾ ਬੰਗਾਲ ਦਾ ਕੱਢ ਕੇ ਮੈਂ ਆਹ ਇਹ ਕੌਨਸਟੀਚੁਐਂਸੀ ਦਾ ਜਾਂ ਕੁਛ ਦੇ ਕੱਢੇ ਨੇ ਵੀ ਕਿੰਨੇ ਕਿੰਨੇ ਬੂਥ ਤਾਂ ਸਾਰਿਆਂ ਦੇ ਕੱਢਦੇ ਕਿੰਨੇ ਕਿੰਨੇ ਨੇ, ਤੇ ਵੋਟਾਂ 1 ਮਿੰਟ ਚ ਕਿੰਨੀਆਂ ਪਈਆਂ? 97 ਘੰਟੇ ਚ 1 ਘੰਟੇ 97 ਵੋਟਾਂ ਪੈ ਸਕਦੀਆਂ ਹਰ ਬੂਥ ਤੇ, 250 ਬੂਥਾਂ ਤੇ 97 ਵੋਟਾਂ ਪ੍ਰਤੀ ਆਵਰ ਫਾਰ 6 ਆਵਰ ਕੰਟੀਨਿਊ,
0: 60 ਮਿੰਟਾਂ 97 ਵੋਟਾਂ, ਆਲਮੋਸਟ ਡੇਢ ਵੋਟ ਪੈ ਗਈ
1: 1 ਮਿੰਟ ਚ, ਤੇ 37 ਸੈਕਿੰਡ ਦੇ ਵਿੱਚ 1 ਵੋਟ। ਇਹ ਪਾ ਕੇ ਦਿਖਾਵੇ ਗਣੇਸ਼ ਕੁਮਾਰ ਲਗਾ ਦੇ ਮਸ਼ੀਨ, 6 ਘੰਟੇ ਲਗਾਤਾਰ ਸਾਰੇ ਬੂਥਾਂ ਤੇ, ਇੱਕ ਦਿਨ ਤੋਂ 101 ਵੀ ਪਈ ਹੋਈ ਹੈ। ਉਹ ਕਹਿੰਦਾ ਹੈ ਵੀ ਇੱਕ ਨੁਕਸ ਐਸ ਆਈ ਆਰ ਚ ਕੱਢਿਆ ਹੈ ਕਿ ਜੇ ਤੁਹਾਡੇ ਨਾਮ ਤੇ ਗਲਤੀ ਹੈ, ਤੁਹਾਡੀ ਫਲਾਣੀ ਗਲਤੀ ਹੈ, ਮੈਂ ਤਾਂ ਨਾਮ ਕੱਟ ਰਿਹਾ। ਉਹਦੇ ਤਾਂ ਆ ਸੂਚਨੇ ਗਲਤ ਪਾਈ ਹੋਈ ਹੈ, ਜਿਹੜਾ 20 ਨੰਬਰ ਫਾਰਮ ਹੈ ਜਿਹੜਾ ਤਾਜ਼ਾ ਪਾਇਆ ਬੰਗਾਲ ਦਾ, ਜੇ ਉਹਦੇ ਆਧਾਰ ਤੇ ਕਰਨਾ ਹੋਵੇ ਤਾਂ ਬੰਗਾਲ ਦੀ ਤਾਂ ਚੋਣ 80% ਸੀਟਾਂ ਦੀ ਕੈਂਸਲ ਹੋਣੀ ਚਾਹੀਦੀ ਹੈ, ਕਿਉਂਕਿ ਵੋਟਰ ਲਈ ਕੈਂਸਲ ਕਰਤੀ, 27 ਲੱਖ ਵੋਟਰ ਬੰਗਾਲ ਚ ਕੱਟਤਾ, ਕਿ ਵੀ ਤੁਹਾਡੀ ਤਾਂ ਤਾਰਕਿਕ ਵਿਸੰਗਤੀ ਹੈ, ਇੱਥੇ ਵੀ

0: ਕਿਉਂਕਿ ਮੈਂ ਸੰਚੀਰ ਨਹੀਂ ਰਿਜ਼ਲਟ ਚ, ਫਿਰ ਤਾਂ ਕੈਂਸਲ ਹੋ ਜਾਣਾ ਚਾਹੀਦਾ ਰਿਜ਼ਲਟ। ਮੈਂ ਇਹ ਕਹਿਣਾ ਬਰਾਬਰਤਾ, ਸਾਡਾ ਸੰਵਿਧਾਨ ਪਹਿਲਾਂ ਇਹ ਕਹਿੰਦਾ ਰਿਤੇਸ਼ ਜੀ, ਆਰਟੀਕਲ 14 ਪਿਆ ਸੰਵਿਧਾਨ ਤੁਹਾਡੇ ਸਾਹਮਣੇ, ਆਰਟੀਕਲ 14 ਇਹ ਕਹਿੰਦਾ ਐਵਰੀ ਪਰਸਨ ਇਜ ਇਕੁਅਲ ਬਿਫੋਰ ਲਾ। ਇਹਨਾਂ ਨੇ ਕਿਹਾ ਜੀ ਵੋਟਰ ਸੂਚੀਆਂ ਬੜੀਆਂ ਗਲਤ ਬਣੀਆਂ ਹੋਈਆਂ ਨੇ, ਇਹ ਸੁਪਨਾ ਇਹਨਾਂ ਨੂੰ ਆਇਆ 24 ਜੂਨ ਨੂੰ 2025 ਨੂੰ, ਉਦੋਂ ਪਹਿਲਾਂ ਕੋਈ ਸੁਪਨਾ ਨੀ, ਉਦੋਂ ਪਹਿਲਾਂ ਕੋਈ ਯੋਜਨਾਬੰਦੀ ਨੀ, ਕੋਈ ਤਿਆਰੀ ਨੀ, ਕੋਈ ਕਿਤੇ ਆਪਣਾ ਦੱਸਿਆ ਨੀ। ਵੀ ਜਿਵੇਂ ਹੁੰਦਾ ਨਾ ਵੀ ਬੰਦਾ ਕਹਿੰਦਾ ਵੀ ਆਹ ਕੁੜੀ ਮੁੰਡੇ ਦਾ ਰਿਸ਼ਤਾ ਕਰਨਾ, 2-4 ਦਿਨ ਘਰ ਚ ਪਹਿਲਾਂ ਗੱਲ ਹੁੰਦੀ ਆ ਮਾੜੀ ਮੋਟੀ, ਕਿਸੇ ਨੂੰ ਮਾੜਾ ਮੋਟਾ ਪਤਾ, ਮਤਲਬ ਕਿਸੇ ਨੂੰ ਕੋਈ ਸੂਚਨਾ ਹੀ ਨੀ, ਕੋਈ ਸੋਚ ਨੀ, ਕੋਈ ਚਰਚਾ ਨੀ, ਜਿੰਨੇ ਲਿਖਤ ਉਹਦੇ ਦਸਤਾਵੇਜ਼ ਨੇ ਚੋਣ ਕਮਿਸ਼ਨ ਉਹਨਾਂ ਚ ਕਿਤੇ ਨੀ। 24 ਜੂਨ ਨੂੰ ਉਹਨੂੰ ਸੁਪਨਾ ਆਇਆ, ਕਿਉਂ? ਕਿਉਂਕਿ ਅਮਿਤ ਸ਼ਾਹ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ NRC ਸੀ ਲਾਗੂ ਕਰਕੇ ਛੱਡਾਂਗੇ, ਉਦੋਂ ਤਾਂ ਲੱਗ ਨਹੀਂ ਸਕਦਾ ਸੀ। 24 ਜੂਨ ਨੂੰ ਇਸ ਨੇ ਗਣੇਸ਼ ਕੁਮਾਰ, ਜਿਹੜਾ ਕਿ ਇਹਨਾਂ ਦਾ ਸਬੋਰਡੀਨੇਟ ਰਿਹਾ, ਇਹਨਾਂ ਦੇ ਮਹਿਕਮੇ ਚ ਰਿਹਾ ਅਮਿਤ ਸ਼ਾਹ ਜੀ ਦੇ ਨਾਲ, IAS ਅਫਸਰ, ਉਹ ਚੋਣ ਮੁੱਖ ਚੋਣ ਕਮਿਸ਼ਨ ਬਣ ਗਿਆ ਇੰਡੀਆ ਦਾ। ਉਹਨੇ ਕਹਿਤਾ ਵੀ ਮੈਂ ਤਾਂ ਹੁਣ ਚੋਣਾਂ, ਇਹ ਜਿਹੜੀਆਂ ਵੋਟਰ ਸੂਚੀਆਂ ਨੇ ਬੜੀਆਂ ਗਲਤ ਨੇ, ਮੈਂ ਇਹਨਾਂ ਦਾ SIR ਕਰਾਂਗਾ। SIR ਦਾ ਪੂਰਾ ਹੈ ਵੀ ਮੈਂ ਇਹਦਾ ਪੂਰੀ ਡੂੰਘਾਈ ਨਾਲ ਨਿਰੀਖਣ ਕਰਾਂਗਾ, ਵਿਸ਼ੇਸ਼ ਤੌਰ ਤੇ। ਵਿਸ਼ੇਸ਼ ਤੌਰ ਤੇ ਨਿਰੀਖਣ ਤਾਂ ਹੀ ਹੁੰਦਾ ਨਾ ਜੇ ਬਹੁਤ ਵੱਡੀ ਗੜਬੜ ਹੋਵੇ। ਉਹਨੂੰ ਸੂਚਨਾ ਹੋਈ ਨੀ ਮਿਲੀ, ਆਪ ਹੀ ਉਹਨੇ ਫੈਸਲਾ, 100 ਕਰੋੜ ਦਾ, 100 ਕਰੋੜ ਵੋਟਰ ਦਾ ਪਹਿਲਾਂ ਇਹ ਸਮਝ। ਫਿਰ ਉਹ ਕਹਿੰਦਾ ਵੀ ਮੈਂ ਕਰਨਾ ਕੀ ਇਹਦੇ ਚ, ਮੈਂ SIR ਕਰਾਂਗਾ, ਕਿਉਂ ਕਰਾਂਗਾ? ਕਹਿੰਦਾ ਦੇਖੋ ਜੀ, ਬਹੁਤ ਸਾਰੇ ਲੋਕ ਮਰ ਚੁੱਕੇ, ਉਹਨਾਂ ਦੀ ਵੋਟ ਬਣੀ ਹੋਈ ਹੈ, ਬਿਲਕੁਲ ਠੀਕ, ਜਿਹੜਾ ਮਰ ਗਿਆ ਉਹਦੀ ਵੋਟ ਕੱਟ ਦੇਣੀ ਚਾਹੀਦੀ ਹੈ, ਜੇ ਪਹਿਲਾਂ ਗਲਤੀ ਨਾ ਰਹਿ ਗਈਆਂ ਹੁਣ ਕੱਟ ਦੋ। ਇਹਨੂੰ ਪੁਨਰ ਨਿਰੀਖਣ, ਗਹਿਣ ਪੁਨਰ ਨਿਰੀਖਣ ਕਰਨ ਦੀ ਲੋੜ ਹੀ ਨੀ, ਇਹ ਤਾਂ ਉਹਨੂੰ ਪਹਿਲਾਂ ਹੀ ਪਾਵਰ ਹੈ ਕੱਟਣ ਦੀ। ਫਿਰ ਉਹ ਕਹਿੰਦਾ ਵੀ ਬਹੁਤ ਸਾਰੇ ਬੰਦੇ ਉਸ ਚਲੇ ਗਏ, ਉੱਥੇ ਰਹਿੰਦੇ ਨੀ ਹੁਣ, ਛੱਡ ਕੇ, ਪੱਕੇ ਤੌਰ ਤੇ ਛੱਡ ਕੇ ਚਲੇ ਗਏ, ਉਹਦੀ ਵੋਟ ਕੱਟ ਦੋ, ਤਾਂ ਉਹਦਾ ਜਿਹੜਾ ਸਮਰੀ ਰਿਵੀਜ਼ਨ ਉਹਦੇ ਚ ਕੱਟੀ ਜਾ ਸਕਦੀ ਹੈ, ਉਹ ਵੀ ਕੱਟੀ ਜਾ ਸਕਦੀ ਸੀ, ਉਹਦੇ ਗਹਿਣ ਪੁਨਰ ਨਿਰੀਖਣ ਦੀ ਲੋੜ ਨੀ। ਫਿਰ ਉਹ ਕਹਿੰਦਾ ਇਹਦੇ ਵਿੱਚ ਉਹ ਵੀ ਕੱਟਣੇ ਨੇ ਜਿਹਨੇ 2-2 ਥਾਂ ਤੇ ਵੋਟ ਬਣਾ ਰੱਖੀ ਹੈ,
1: ਬਿਲਕੁਲ ਕੱਟਣੀ ਚਾਹੀਦੀ ਹੈ,
0: ਉਹ ਕੱਟਣੀ ਚਾਹੀਦੀ ਹੈ, ਉਹ ਗੱਲ ਵੱਖਰੀ ਆ, ਬਾਅਦ ਚ ਆਵਾਂਗੇ, ਕੱਟੀ ਨਹੀਂ ਕੱਟੀ, ਇਹ ਸਾਰਾ ਕੁਛ ਹੋਇਆ ਨਹੀਂ ਹੋਇਆ, ਵੀ ਉਹਦੇ ਤੇ ਵੀ ਕਿਸੇ ਨੂੰ ਇਤਰਾਜ਼ ਨਹੀਂ, ਬਲਕਿ ਜਿਹਨੇ ਡੁਪਲੀਕੇਟ ਬਣਾਈ ਆ ਉਹਦੀ ਕੋਈ ਚੱਲਦਾ ਪੁਰਜਾ ਹੋਏਗਾ, ਜਾਂ ਫਿਰ ਉਹੀ ਆ ਵੀ ਅੱਜ ਇੱਥੇ ਰਹਿੰਦਾ ਇੱਥੇ ਬਣ ਗਈ, ਇੱਥੋਂ ਕਿਸੇ ਨੇ ਕੱਟੀ ਨੀ, ਉਹ ਕਿਸੇ ਹੋਰ ਸੈਕਟਰ ਜਾ ਰਿਹਾ ਉੱਥੇ ਵੀ ਬਣ ਗਈ, ਕਈ ਵਾਰ ਐਵੇਂ ਵੀ ਹੋ ਜਾਂਦਾ, ਉਹ ਖੁਸ਼ ਹੋਦਾ ਕਿਸੇ ਨੇ ਜਾਣੋ ਜੀ ਕਿ ਨਾ ਵੀ ਕਰੀ ਹੋਵੇ, ਪਰ ਉਹ ਕੱਟਣੀ ਤਾਂ ਬੰਦੀ ਹੋਈ ਆ, ਉਹ ਕੱਟਣੀ ਚਾਹੀਦੀ ਸੀ। ਪਰ ਇਹਨੇ ਇੱਕ ਹੋਰ ਪਾਤਾ, ਕਹਿੰਦਾ ਜਿਹਨੂੰ ਮੈਂ ਫਾਰਮ ਦਿੱਤਾ, ਜੇ ਉਹਨੇ ਮੈਨੂੰ ਉਹ ਫਾਰਮ ਵਾਪਸ ਨਾ ਕਰਿਆ, ਮੈਂ ਉਹਦੀ ਵੀ ਕੱਟ ਦੇਣੀ ਹੈ, ਐਬਸੈਂਟ ਕਹਿਤਾ ਉਹਨੂੰ, ਨਾ ਸੋਰੀ, ਨੋਨ ਰਿਸਪੋਂਸ, ਜਿਹੜਾ ਮੈਨੂੰ ਘਰ ਨਾ ਮਿਲਿਆ ਉਹਦੀ ਕੱਟ ਦੇਣੀ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ, 3 ਵਾਰੀ ਉਹਨਾਂ ਦਾ BL ਆਊ, ਇਹ ਲਿਖ ਕੇ ਦਿੱਤਾ ਹੋਇਆ, ਜਿਹੜਾ ਕਾਨੂੰਨ ਇਹ ਉਹਨੇ ਕਿਹਾ ਵੀ ਮੈਂ ਇਹ ਸੋਧ ਕਰਨੀ ਹੈ, ਵੱਡਾ ਉਹਦੇ ਚ ਪਬਲਿਕ ਚ ਪ੍ਰਚਾਰ ਕੀ ਕਰਿਆ, ਇਹ ਤਾਂ ਕਾਗਜ਼ਾਂ ਚ ਪ੍ਰਚਾਰ ਹੈ, ਵੀ ਪਬਲਿਕ ਚ ਇਹ ਪ੍ਰਚਾਰ ਕਰਿਆ, ਹੁਣ ਅਸੀਂ ਰਿੰਗੀਆਂ ਨੂੰ ਵੋਟ ਦੇ ਰਹੀਏ, ਵਿਦੇਸ਼ੀਆਂ ਦੀ ਵੋਟ ਬੜੀ ਹੈ, ਅਸੀਂ ਉਹ ਕੱਟਣੇ ਨੇ, ਘੁਸਪੈਠੀਆਂ ਨੂੰ ਕੱਟਣਾ। ਘੁਸਪੈਠੀ ਲਫ਼ਜ਼ ਜਿਹੜਾ ਹੈ ਇਹ ਚੋਣ ਕਮਿਸ਼ਨ ਦਾ ਜਾਂ BJP ਦਾ, ਘੁਸਪੈਠੀਆਂ ਦੀ ਵੋਟ ਕੱਟਣੀ ਹੈ। ਔਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ, ਮੈਂ ਤਾਂ ਕਹਿਣਾ, ਫੈਸਲਾ ਦਿੱਤਾ, ਉਹਨਾਂ ਨੇ ਵੀ ਕਿਹਾ ਹੁਣ ਅਸੀਂ ਰਿੰਗੀਆਂ ਨੂੰ ਵੋਟ ਦੇ ਦਈਏ, ਸੁਪਰੀਮ ਕੋਰਟ ਨੇ ਹੱਕ ਹੈ ਕਹਿਣ ਦਾ, ਸੁਪਰੀਮ ਕੋਰਟ ਕੌਣ ਹੈ ਰਿੰਗੀਆਂ ਨੂੰ ਵੋਟ ਦੇਣ ਵਾਲੀ, ਰਿੰਗੀਆਂ ਨੂੰ ਵੋਟ ਸਾਡਾ ਸੰਵਿਧਾਨ ਦਏਗਾ ਜੇ ਦੇਣੀ ਹੈ, ਸਾਡੀ ਪਾਰਲੀਮੈਂਟ ਦਏਗੀ ਜੇ ਦੇਣੀ ਹੈ, ਕੋਈ ਕਾਨੂੰਨ ਦਏਗਾ, ਸੁਪਰੀਮ ਕੋਰਟ ਕੋਲ ਕੋਈ ਪਾਵਰ ਨਹੀਂ। ਸੋ ਇਹ ਕਿਹਾ ਉਹਨਾਂ ਨੇ ਵੀ ਹੁਣ ਅਸੀਂ ਰਿੰਗੀਆਂ ਨੂੰ ਵੋਟ ਦੇ ਦਈਏ, ਇਹੋ ਜਿਹੜੇ ਆ ਜਿਵੇਂ ਹੁਣ ਜੰਜੀ ਬਾਰੇ ਬੋਲਦੇ ਨੇ, ਸੋ ਇਹ ਗੱਲਾਂ ਸੀ। ਹੁਣ ਆਪਾਂ ਇਹ ਦੇਖਦੇ ਹਾਂ ਵੀ ਇਹ ਜਿਹੜੇ 6 ਇਹਦੇ ਉਦੇਸ਼ ਸੀਗੇ, ਇੱਕੋ ਜਿਹੜਾ ਨਜਾਇਜ਼ ਸੀ ਕਿ ਜੇ ਨਾ ਮਿਲਿਆ ਮੈਂ ਤਾਂ ਉਹਦੀ ਵੀ ਕੱਟ ਦੇਣੀ ਹੈ, ਉਹਨੂੰ ਐਬਸੈਂਟ ਕਹਿ ਦੇਣਾ, ਉਹ ਭਾਈ ਜੇ ਨਹੀਂ ਮਿਲਿਆ ਉਹ ਤਾਂ ਵਿੱਚ ਹੀ ਲਿਖਿਆ ਵੀ ਮਿਲਣਾ ਜ਼ਰੂਰੀ ਨਹੀਂ ਹੈ। ਅਗਲੀ ਗੱਲ ਕੱਟੀ ਵੀ ਹੈ ਉਹਦੀ, ਜਦਕਿ ਇਹਨੇ ਜਿਹੜੀ SIR ਦੀ ਚਿੱਠੀ ਕੱਢੀ, ਇਹ ਕੈਟਾਗਰੀਆਂ ਬਾਅਦ ਚ ਬਣਾਈਆਂ ਨੇ, ਉੱਥੇ ਜੇ ਚਿੱਠੀ ਕੱਢੀ ਉਦੋਂ ਲਿਖਿਆ ਵੀ ਜੇ ਕੋਈ ਬੰਦਾ ਘਰੇ ਨਾ ਮਿਲੇ ਵਿਜਿਟ ਦੇ ਉੱਤੇ ਤਾਂ ਉਹਦਾ ਸੰਰਕਸ਼ਕ ਵੀ ਉਹਦੀ ਸਾਥੇ ਫਾਰਮ ਭਰ ਸਕਦਾ। ਹੁਣ ਲਿਖਤੀ ਚ ਇਹ ਕਹਿਤਾ ਵੀ ਭਰ ਸਕਦਾ, ਕੱਲ ਨੂੰ ਜੇ ਕੋਈ ਆ ਦੇਖੋ ਜੀ ਅਸੀਂ ਤਾਂ ਲਿਖਿਆ ਹੋਇਆ ਸੀ, ਹੁਣ ਉਹਨਾਂ ਨਹੀਂ ਭਰਿਆ ਸੀ, ਕੀ ਕਰੀਏ? ਜੇ ਭਾਈ ਲਿਖਿਆ ਫਿਰ ਉਹਨੂੰ ਲਾਗੂ ਕਰੋ ਨਾ, ਤੁਸੀਂ ਸਮਾਂ ਉਹਦਾ ਕੱਟ ਰਿਹਾ ਉਹਦੇ ਕਹੇ ਤੇ, ਇਹ ਗੱਲ ਹੋ ਗਈ। ਹੁਣ ਆਪਾਂ ਇਹ ਦੇਖ ਲੈਂਦੇ, ਸਭ ਤੋਂ ਪਹਿਲਾਂ ਬਿਹਾਰ ਚ ਹੋਇਆ, ਉਹਨੇ ਕਿਹਾ ਮੈਂ 3 ਚਰਨ ਚ ਕਰੂੰਗਾ, ਪਹਿਲਾਂ ਬਿਹਾਰ ਚ, ਫਿਰ ਮੈਂ ਬਾਕੀ ਸਟੇਟਾਂ ਚ, ਜਿਹਦੇ ਵਿੱਚ ਇਹਨਾਂ ਨੇ ਬੰਗਾਲ ਚ ਕਰਿਆ, UP ਚ ਕਰਿਆ, ਛੱਤੀਸਗੜ੍ਹ ਚ ਕਰਿਆ, ਮੱਧ ਪ੍ਰਦੇਸ਼ ਚ ਕਰਿਆ ਤੇ ਰਾਜਸਥਾਨ ਚ ਕਰਿਆ, ਇਸ ਤਰ੍ਹਾਂ ਦੀਆਂ ਸਟੇਟਾਂ ਚ ਕਰਿਆ। ਹੁਣ ਮੇਰਾ ਉੱਥੇ ਇਹ ਸਵਾਲ ਹੈ ਵੀ ਉਹਨਾਂ ਜਿਹੜੀਆਂ ਸਟੇਟਾਂ ਚ ਕਰਿਆ, ਮੱਧ ਪ੍ਰਦੇਸ਼ ਵਿੱਚ ਚੋਣ ਜਾ ਕੇ, ਛੱਤੀਸਗੜ੍ਹ ਚ, ਰਾਜਸਥਾਨ ਚ, ਇਹਨਾਂ ਚੋਣ 2028 ਔਰ 2029 ਚ ਹੋਣੀਆਂ,

0: ਉਹਦੇ ਤੋਂ ਤੁਸੀਂ ਪਹਿਲਾਂ ਕਰ ਰਹੇ ਹੋ ਇਹ ਹੁਣ ਮੇਰਾ ਟਾਈਮਿੰਗ ਚ ਸਵਾਲ ਹੈ ਵੀ ਜੋ ਕਹਿੰਦਾ ਮੈਂ ਕਰਨਾ ਤੂੰ ਕਿਤੇ ਬੇਈਮਾਨੀ ਨਾਲ ਤਾਂ ਨੀ ਕਰ ਰਿਹਾ ਇਹ ਦੇਖਣਾ ਪਏਗਾ ਜਿੱਥੇ ਚੋਣ ਅਜੇ ਹੋਣੀ ਨੀ ਉੱਥੇ ਦੋ ਸਾਲ ਨੂੰ ਚੋਣ ਹੋਣੀ ਉੱਥੇ ਤੂੰ ਕਰ ਰਿਹਾ ਪਹਿਲਾਂ ਜਿੱਥੇ ਚੋਣ 6 ਮਹੀਨਿਆਂ ਨੂੰ ਪੰਜਾਬ ਦੀ ਹੁਣ ਹੋਣੀ ਉੱਥੇ ਹੁਣ ਕਰ ਰਹੇ
1: ਤੀਸਰੇ ਫੇਸ ਚ ਆਇਆ ਨੰਬਰ
0: ਤੀਸਰੇ ਫੇਸ ਚ ਆਇਆ ਨੰਬਰ ਇਹ ਇਲੈਕਸ਼ਨ ਕਮਿਸ਼ਨ ਸੁਪਰੀਮਾਨ ਜੋ ਸੀ ਕਹਿੰਦੀ ਸਭ ਠੀਕ ਹੈ ਇਹ ਠੀਕ ਹੈ ਤੁਸੀਂ ਟਾਈਮ ਟੇਬਲ ਜਿਹੜਾ ਬਣਾਉਂਦੇ ਹੋ ਇਹੀ ਬਣਾਉਂਦੇ ਹੋ ਨਾ ਵੀ ਜਿਹਨੇ ਭਾਈ ਜ਼ਿਆਦਾ ਦੂਰ ਜਾਣਾ ਉਹਨੂੰ ਪਹਿਲਾਂ ਤੋਰ ਦਿਓ ਇਹਨੇ ਉਲਟਾ ਕਰੇ ਜਿਹਦੀ ਚੋਣ ਹੋਣੀ ਹੈ ਪੰਜਾਬ ਕਿਉਂਕਿ ਜਦ ਚੋਣਾਂ ਹੋਣੀਆਂ ਹੁੰਦੀਆਂ ਨੇ ਉਦੋਂ ਜਦ ਇਹ ਨਿਰੀਖਣ ਕਰਨਾ ਉਦੋਂ ਜਦ ਮਰਜ਼ੀ ਘੱਟ ਵੱਧ ਕਰ ਦਿਓ ਕਿਉਂਕਿ ਦੋਨੇ ਪਾਸੇ ਅੱਗ ਲੱਗੀ ਚ ਮੱਛੀਆਂ ਦੇ ਭਾਅ ਦੀ ਗੱਲ ਹੈ ਹੁਣ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਬਿਹਾਰ ਦੇ ਬੰਗਾਲ ਦੇ ਵਿੱਚ ਚੋਣ ਵੇਲੇ ਕਰਿਆ ਇੱਥੇ ਪੰਜਾਬ ਚੋਣ ਵੇਲੇ ਕਰਿਆ ਹੁਣ ਇਹ ਕਹਿਣਗੇ ਕੋਈ ਕਹੇਗਾ ਵੀ ਉੱਤਰਾਖੰਡ ਚ ਵੀ ਚੋਣ ਹੋਣੀ ਹੈ ਸਿੱਕਮ ਚ ਵੀ ਚੋਣ ਹੋਣੀ ਹੈ ਇੱਥੇ ਵੀ ਅਸੀਂ ਕਰਿਆ ਐਸੇ ਦੂਜੇ ਫੇਜ਼ ਚ ਪਰ ਉੱਥੇ ਵੀ 3 ਮਹੀਨੇ ਪਹਿਲਾਂ ਕਰਤਾ ਸਾਡੇ ਨਾਲ ਦੂਜੀ ਗੜੋ ਸਟੇਟਾਂ ਛੋਟੀਆਂ ਨੇ ਉਹਨਾਂ ਦੋਹਾਂ ਦੀ ਵੋਟਰ ਲਾ ਕੇ ਪੰਜਾਬ ਜੀ
2: ਇਹਦੇ ਨਾਲ ਸਾਰੇ ਸੈਂਸ ਕੀ ਬਣਦੀ ਮਤਲਬ ਕਹਿਣਾ ਕੀ ਚਾਹ ਰਹੇ ਹੋ ਜੋ ਤੁਸੀਂ ਕਹਿਣਾ ਚਾਹ ਰਹੇ ਹੋ ਮਤਲਬ ਸਿਸਟਮੈਟਿਕਲੀ ਤੁਸੀਂ ਕਹਿ ਰਹੇ ਵੀ ਮਨਮਰਜ਼ੀ ਦੇ ਹਿਸਾਬ ਨਾਲ ਕੰਮ ਚੱਲ
0: ਰਿਹਾ ਹਾਂ ਮੈਂ ਕਹਿਣਾ ਵੀ ਉਹਦੀ ਪਹਿਲੀ ਗੱਲ
2: ਤੁਹਾਨੂੰ ਉਹਦੀ ਪਿੱਛੇ ਦੀ ਜਿਹੜੀ ਨੀਅਤ ਹੈ
0: ਹਾਂ
2: ਉਹਦੇ ਚ ਖੋਟ ਪਾਉਂਦੇ ਹੋ
0: ਨਹੀਂ
2: ਬੇਸਿਕਲੀ ਵੋਟ ਇਸ ਵਾਸਤੇ ਤਾਂ ਕਿ ਪੂਰਾ ਦਾ ਪੂਰਾ ਜਿਹੜਾ ਵੋਟਰ ਲਿਸਟਾਂ ਦੇ ਵਿੱਚ ਇੱਕ ਬੈਲੈਂਸ ਨੂੰ ਇੱਕ ਪਾਰਟੀ ਵਿਸ਼ੇਸ਼ ਦੇ ਯਾਨੀ ਕਿ ਸੱਤਾਧਾਰੀ ਬੀਜੇਪੀ ਦੇ ਹੱਕ ਵਿੱਚ ਭੁਗਤਾਉਣ ਲਈ ਇਹ ਸਾਰੀ
0: ਐਕਸਰਸਾਈਜ਼ ਉਸ ਵਾਸਤੇ ਕਦੀ ਉਸ ਵਾਸਤੇ ਨਹੀਂ ਹੈ ਇਹ ਨਾਲ ਇਸ ਵਾਸਤੇ ਵੀ ਹੈ ਵੀ ਡੋਗਾ ਦਾ ਜਿਹੜਾ ਐਨਆਰਸੀ ਸੀਏ ਹੈ ਸਿਟੀਜ਼ਨ ਅਮੈਂਡਮੈਂਟ ਐਕਟ ਉਹ ਇੱਦਾਂ ਦਾ ਲਾਗੂ ਹੁੰਦਾ ਨਹੀਂ ਐਂ ਲਾਗੂ ਕਰਨਾ ਇਹ ਲਾਗੂ ਕਰਨ ਦੀ ਚੋਰ ਮੁਰੀ ਹੈ ਜਦਕਿ ਉਹਦੇ ਕੋਲ ਸਿਟੀਜ਼ਨ ਨੂੰ ਡਿਟਰਨ ਸਿਟੀਜ਼ਨ ਦਾ ਫੈਸਲਾ ਕਰਨ ਦਾ ਅਧਿਕਾਰ ਹੀ ਨਹੀਂ ਹੈ ਕਮਿਸ਼ਨ ਕੋਲੇ 1995 ਚ ਤਾਂ ਸੁਪਰੀਮ ਕੋਰਟ ਕਹਿੰਦੀ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਉਹਨਾਂ ਵਾਲੀ ਸੁਪਰੀਮ ਕੋਰਟ ਕਹਿੰਦੀ ਹੈਗਾ ਪਰ ਕਦੀ ਵੋਟ ਵਾਸਤੇ ਜੇ ਵੋਟ ਵਾਸਤੇ ਕਹਿੰਦਾ ਸਿਟੀਜ਼ਨ ਨਹੀਂ ਹੈਗਾ ਫਿਰ ਬਾਕੀ ਗੱਲਾਂ ਵਾਸਤੇ ਕਿਵੇਂ ਸਿਟੀਜ਼ਨ ਰਹਿ ਗਿਆ ਉਹਦੇ ਵਾਸਤੇ ਕਹਿੰਦੇ ਜੀ ਉੱਥੇ ਚਲਿਓ ਮੈਂ ਤਾਂ ਕਹਿੰਦਾ ਇੱਥੋਂ ਪਤਾ ਲੱਗ ਜਾਂਦਾ ਵੀ ਤੇਰੇ ਜਮ ਤੇਰੀ ਕਹਿਣੀ ਕੁਛ ਹੋਰ ਹੈ ਕਹਿਣੀ ਚਾਹੇ ਕਥਨ ਚ ਬੜਾ ਅੰਤਰ ਹੈ ਹੁਣ ਇਹਦੇ ਚ ਹੋਇਆ ਕੀ ਕੋਈ ਕਹੂਗਾ
2: ਰਿਵੀਜ਼ਨ ਕਰਨ ਨਾਲ ਗੜਬੜ ਕੀ ਹੁੰਦੀ ਹੈ ਕਿਵੇਂ ਹੁੰਦੀ ਹੈ ਵੀ ਤੁਸੀਂ ਮੌਕਾ ਨਹੀਂ ਦੇ ਰਹੇ ਬੰਦੇ ਨੂੰ ਬੰਦੇ ਕੋਲ ਡਾਕੂਮੈਂਟ ਨਹੀਂ ਹੈ ਕੋਈ ਤਰੁਟੀ ਉਹਦੀ ਹੈਗੀ ਤੁਸੀਂ ਉਹਦਾ ਫਾਇਦਾ ਚੱਕ ਕੇ ਉਹਨੂੰ ਬਾਹਰ ਡੀਕਲਾਸੀਫਾਈ ਕਰ ਰਹੇ ਹੋ ਦਿਸ ਐਨਫਰੈਂਚਾਈਜ਼ਮੈਂਟ ਜਿਹਨੂੰ ਕਹਿੰਦੇ
0: ਮੈਂ ਉਸੇ ਚ ਆ ਰਿਹਾ ਮੈਨੂੰ ਪੂਰਾ ਕੁਛ ਇਹਨੇ ਕਹਿਤਾ ਪਹਿਲਾਂ ਤਾਂ ਪਹਿਲੀ ਬੇਈਮਾਨੀ ਇੱਥੋਂ ਪਤਾ ਲੱਗਦੀ ਹੈ ਵੀ 24 ਜੂਨ ਤੋਂ ਪਹਿਲਾਂ ਕਿਉਂ ਨਹੀਂ ਇਹਨੂੰ ਪਤਾ ਸੀ ਜੇ ਇਹਨੇ ਤਿਆਰੀ ਕਰਨੀ ਸੀ 24 ਜੂਨ ਤੋਂ ਸ਼ੁਰੂ ਕਰਤਾ ਬੰਗਾਲ ਚ ਬਿਹਾਰ ਚ ਚਿੱਠੀ ਕੱਢ ਕੇ ਜੇ 24 ਜੂਨ ਚਿੱਠੀ ਕੱਢ ਕੇ ਸ਼ੁਰੂ ਕਰਿਆ ਇਹਨੂੰ ਰਾਤੋਂ ਰਾਤ ਹੀ ਸੁਪਨਾ ਆਇਆ ਐਡੀ ਵੱਡੀ ਐਕਸਰਸਾਈਜ਼ ਦਾ ਵੋਟਾਂ ਚ ਪੈਣੀਆਂ ਸੀ ਇਹ ਪਹਿਲਾਂ ਕਿਉਂ ਨੀ ਸੋਚ ਕਰਿਆ ਬੂਤਰ ਸੁੱਟੀ ਦੀ ਸਲਾਈ ਪਹਿਲਾਂ ਹੁੰਦੀ ਜਿਹੜੀ ਛੋਟੀ ਸਲਾਈ ਹੁੰਦੀ ਹੈ
2: ਚਲੋ ਮੰਨ ਲਿਆ ਫਿਰ ਨੀਅਤ ਹੀ
0: ਨੀਅਤ ਖੁੱਟੀ ਸੀ ਦੂਜਾ ਜਿਹੜੇ ਉਹਨੇ ਕਿਹਾ ਵੀ ਮੇਰੇ ਆਹ ਉਦੇਸ਼ ਨੇ ਮੈਂ ਆਹ ਕਰਨੇ ਨੇ ਇਹ ਆਪਾਂ ਨੂੰ ਦੇਖਣਾ ਪਊ ਇਹ ਪੂਰੇ ਹੋਏ ਨੇ ਤਾਂ ਹੀ ਆਪਾਂ ਮੰਨਾਂਗੇ ਨਾ ਵੀ ਉਹਦੀ ਨੀਚ ਮਾੜੀ ਨਹੀਂ ਸੀ ਉਹ ਪੂਰੇ ਕਰਨ ਵਾਸਤੇ ਪਹਿਲਾਂ ਆਪਾਂ ਦੇਖਦੇ ਹਾਂ ਵੀ ਉਹਨੇ ਕਾਨੂੰਨ ਨਾਲ ਕਰਿਆ ਜਾਂ ਧੱਕਾ ਕਰਿਆ ਜੇ ਕੋਈ ਉਦੇਸ਼ ਪੂਰਾ ਵੀ ਕਰਨਾ ਮੈਂ ਆਪਰੇਸ਼ਨ ਕਰਨਾ ਸੱਚੀ ਮੁੱਚੀ ਠੀਕ ਦਿਖਿਆ ਮੈਂ ਉਹ ਪ੍ਰੋਸੀਜਰ ਤਾਂ ਬਾਈਪਾਸ ਨਹੀਂ ਨਾ ਕਰ ਸਕਦਾ ਜਿਹੜੇ ਪੂਰੇ ਨਿਰਧਾਰਤ ਨੇ SOP ਜਿਹਨੂੰ ਕਹਿੰਦਾ ਆਪਾਂ ਠੀਕ ਹੈ ਆਪਾਂ ਉਹ ਦੇਖੀਏ ਇਹਨੇ ਬਿਹਾਰ ਚ ਜਾਂ ਸ਼ੁਰੂ ਕਰਿਆ ਇਹਨੇ ਬਿਹਾਰ ਚ ਉਹ ਸਾਰੀਆਂ ਧਜੀਆਂ ਉਡਾਤੀਆਂ ਲੁੱਟਾਂ ਦੀਆਂ ਕਿਵੇਂ ਪਹਿਲਾਂ ਇਹਨੇ ਆਖਿਆ ਵੀ ਮੈਂ ਇੱਕ ਫਾਰਮ ਭਰਾਵਾਂਗਾ ਮੈਂ ਕਿਉਂ ਕਹਿਣਾ ਤੁਸੀਂ ਇਹ ਗੱਲ ਜਿਹੜੀ ਫਰਕ ਕਿੱਥੇ ਪੈਂਦਾ ਇੱਥੋਂ ਪਤਾ ਲੱਗਦਾ ਉਹਦੀ ਨੀਚ ਮਾੜੀ ਹੈ ਇੱਥੋਂ ਪਤਾ ਲੱਗਦਾ ਉਹ ਕਾਨੂੰਨ ਨਹੀਂ ਲਾਗੂ ਕਰਨਾ ਚਾਹੁੰਦਾ ਇਹਨੇ ਕਿਹਾ ਮੈਂ ਹਰੇਕ ਬੰਦੇ ਤੋਂ ਫਾਰਮ ਭਰਾਵਾਂਗਾ ਜਿਹਨੇ ਜਿਹਦਾ ਵੋਟਰ ਸੂਚੀ ਚ ਨਾਂ ਭਰਨਾ ਅਜੇ ਮੈਂ ਛੱਡ ਰਿਹਾ ਵੀ 2003-14 ਨਾਮ ਸੀ ਨਹੀਂ ਜੀ ਕੀ ਸੀ ਪਹਿਲਾ ਸਵਾਲ ਹੈ ਵੀ ਹਰੇਕ ਤੋਂ ਉੱਥੇ 7,90,00,000 ਕਹਿ ਲਓ
2: ਵੈਸੇ ਵੈਸੇ ਸੀਗਾ ਵੀ ਜਿਹੜੇ 2003 ਤੱਕ ਰਜਿਸਟਰਡ ਨਹੀਂ ਹੈਗੇ ਜਿਹੜੇ ਜਿਹੜੇ ਰਜਿਸਟਰਡ ਨਹੀਂ ਹੈਗੇ ਉਹਨਾਂ ਦਾ ਰਿਵਿਊ ਹੋਣਾ ਸੀਗਾ ਵੈਸੇ ਰਾਈਟ
0: ਨਾ ਐ ਨਹੀਂ
2: ਜਿਹੜੇ ਰਜਿਸਟਰ ਹੋਏ ਹੋਏ ਸੀਗੇ
0: ਸਾਰਿਆਂ ਦਾ
2: ਅੱਛਾ
0: ਜਿੰਨਾ ਮਰਜ਼ੀ ਹੈ ਉਹ ਕਹਿੰਦਾ ਜਿਹੜਾ 2003 ਚ ਹੋ ਗਿਆ ਜੇ ਉਹਦਾ ਉਹਦੇ ਨਾਲ ਸਭ ਕੁਛ ਠੀਕ ਮਿਲਦਾ ਉਹਨੂੰ ਮੈਂ ਦਸਤਾਵੇਜ਼ ਨਹੀਂ ਮੰਗਣੇ ਉਹ ਤੋਂ ਬਹੁਤੇ
2: ਅੱਛਾ
0: ਪਰ ਬਾਕੀਆਂ ਤੋਂ ਦਸਤਾਵੇਜ਼ ਵੀ ਮੰਗਣੇ ਨੇ
2: ਯਾਨੀ ਕਿ ਹਰ ਬੰਦੇ ਦਾ ਆਪਣੀ ਰਿਵੀਜ਼ਨ ਹੋਏਗੀ
0: ਹਾਂ
2: ਇੱਕ ਬੰਦੇ ਦੀ
0: ਨਾਲੇ ਮੇਰਾ ਤਾਂ 2003
2: ਹਰ ਬੰਦੇ ਦੀ ਨਵੇਂ ਲੈਵਲ
0: ਤੋਂ ਮੈਂ ਕਹਿੰਦਾ ਮੇਰੀ 2003 ਦੀ ਵੋਟ ਬਣੀ ਹੋਈ ਹੈ ਨਾ 2003 ਛੱਡੋ ਮੇਰੀ
2: ਲੇਕਿਨ ਤੁਹਾਡੀ ਵੀ ਪੂਰੀ
0: ਚੈਕਿੰਗ ਹੋਈ ਹੈ ਚੈਕਿੰਗ ਪੂਰੀ ਠੀਕ ਹੋ ਗਿਆ ਤਾਂ ਹੀ ਤਾਂ ਮੈਨੂੰ ਪਤਾ ਲੱਗਿਆ ਵੀ ਪੀ ਵਾਈ ਆ ਰਹੇ
2: ਉਸ ਚੈਕਿੰਗ 'ਚ ਤੁਹਾਡੇ ਤੋਂ ਦਸਤਾਵੇਜ਼ ਮੰਗਣਗੇ
0: ਹਾਂ ਆਉਣਾ ਮੈਂ ਹੁਣ ਦੂਜਾ ਸਵਾਲ ਆ ਗਿਆ ਜਦ ਤੁਸੀਂ ਚਲੋ ਮੰਨ ਲਿਆ ਤੁਸੀਂ ਸਾਰਿਆਂ ਦਾ ਕਰਨਾ ਆਪਾਂ ਮੰਨ ਲੈਂਦੇ ਵੀ ਤੁਹਾਡੀ ਬੜੀ ਇੱਛਾ ਅੱਛੀ ਹੈ ਤੁਸੀਂ ਫਾਰਮ ਤਾਂ ਉਹ ਦਿਓ ਜਿਹੜਾ ਸਰਕਾਰ ਸਾਡੀ ਸੰਸਦ ਨੇ ਪਾਸ ਕਰਿਆ ਹੋਇਆ ਪਾਰਲੀਮੈਂਟ ਨੇ ਫਾਰਮ ਉਹ ਇਹ ਹੈ 1960 ਦੇ ਨਿਯਮ ਨੇ ਵੋਟਰ ਬਣਾਉਣ ਦੇ ਉਹ ਚ ਇੱਕ

0: ਨੰਬਰ ਫਾਰਮ ਹੈ ਉਹਦਾ ਨਿਯਮਾ 8 ਉਹ ਫਾਰਮ ਘਰ ਦੇ ਮੁਖੀ ਨੂੰ ਦੇਣਾ
1: ਅੱਛਾ
0: ਉਹਨੇ ਭਰਨਾ ਸਾਰਿਆਂ ਦੇ ਨਾਮ ਉਮਰ ਰਿਸ਼ਤਾ ਉਹਦੇ ਨਾਲ ਕੀ ਹੈ ਬਸ ਇੰਨਾ ਭਰ ਕੇ ਦੇਣਾ ਉਹ ਫਾਰਮ ਕਿਤੇ ਨੀ ਇਹਨੇ ਬਦਲਵਾਇਆ ਇਹਨੇ ਆਪਦੀ ਮਰਜ਼ੀ ਨਾਲ ਇੱਕ ਨਵਾਂ ਫਾਰਮ ਬਣਾ ਲਿਆ ਕੋਈ ਪਾਰਲੀਮੈਂਟ ਚੋਂ ਨੀ ਪਾਸ ਹੋਇਆ ਹੋਇਆ ਉਹ ਫਾਰਮ ਕਹਿੰਦਾ ਹਰੇਕ ਬੰਦੇ ਤੋਂ ਭਰਾਉਣਾ ਹੁਣ ਇਹਦਾ ਨੁਕਸ ਕੀ ਪੈਂਦਾ ਇਹਦੇ ਨਾਲ ਨੁਕਸ ਇਹ ਪੈਂਦਾ ਹੈ ਵੀ ਜੇ ਤੁਸੀਂ ਇਹ ਦੇਖਣਾ ਵੀ ਮਰ ਗਿਆ ਜਿਉਂਦਾ ਜਿਹੜੇ ਮੁਖੀ ਨੇ ਭਰਿਆ ਉਹ ਜ਼ਿੰਮੇਵਾਰ ਹੈ ਜੇ ਦਸਤਾਵੇਜ਼ ਵੀ ਮੰਗਣੇ ਮੰਨ ਲਓ ਸਾਰਿਆਂ ਨੇ ਮੰਗਣੇ ਨੇ ਤੁਸੀਂ ਉਸੇ ਤੇ ਮੰਗ ਲਓ ਭਾਈ ਸਾਰਿਆਂ ਦੇ ਦਸਤਾਵੇਜ਼ ਦੇ ਦੇ ਮੈਂ ਟਿਕਟ ਲੈਣਾ ਰੇਲਵੇ ਦਾ ਮੈਂ ਚਾਰ ਬੰਦਿਆਂ ਨੂੰ ਟਿਕਟ ਕਿਉਂ ਨੀ ਲੈ ਸਕਦਾ ਇਕੱਠਾ ਇਹ ਚ ਤਾਂ ਰੂਲ ਚ ਹੀ ਲਿਖਿਆ ਹੋਇਆ ਮੈਂ ਚਾਰਾਂ ਦਾ ਆਧਾਰ ਕਾਰਡ ਮੰਗਦੇ ਚਾਰਾਂ ਦਾ ਨਾਲ ਲਾ ਦੂੰਗਾ ਕੋਈ ਹੋਰ ਦਸਤਾਵੇਜ਼ ਮੰਗ ਉਹ ਲਾ ਦੂੰਗਾ ਪਹਿਲੀ ਗੱਲ ਇਹਨੇ ਬੇਈਮਾਨੀ ਇਹ ਕਰੀ ਜਿਹਦੇ ਨਾਲ ਇਸਨੇ ਕਿਹਾ ਵੀ ਹਰੇਕ ਬੰਦਾ ਫਾਰਮ ਭਰੂਗਾ ਵੱਖਰਾ ਇਹ ਬੇਈਮਾਨੀ ਹੈ ਇਹ ਨੁਕਸਾਨ ਹੈ ਇਹ ਲੋਕਾਂ ਤੇ ਪ੍ਰੈਸ਼ਰ ਪਾਉਣ ਦਾ ਤਰੀਕਾ ਵੀ ਇੱਕ ਬੀਐਲਓ ਨੇ ਜਿੱਥੇ 250 ਘਰਾਂ ਤੋਂ 250 ਫਾਰਮ ਭਰਾਉਣੇ ਸੀ ਉੱਥੇ ਉਹਨੂੰ 1000 ਭਰਾਉਣੇ ਪੈ ਗਏ ਜੇ ਚਾਰ ਦਾ ਪਰਿਵਾਰ ਵੀ ਡਾਲੀਏ ਜੇ 5 ਦਾ ਹੋਇਆ ਤਾਂ 200 ਹੀ ਭਰਾਉਣੇ ਸੀ ਹੁਣ 1000 ਭਰਾਉਣਾ ਪੈ ਗਿਆ ਵਜਨ ਪੈ ਗਿਆ ਨਾ ਉੱਥੇ ਫਾਲਤੂ ਦਾ 200 ਕਾਗਜ਼ ਦੇ ਵਿੱਚ 800 ਕਾਗਜ਼ ਦੇਣਾ ਲੈਣਾ ਪੈ ਗਿਆ ਫਰਕ ਲਾਓ ਬਾਕੀ ਛੱਡੋ ਕੱਲੇ ਫਾਰਮ ਚ ਹੀ ਉਹਦਾ ਖਰਚਾ ਕਿੰਨੇ ਦਰਸ਼ ਕੱਟਣਗੇ ਉਸ ਕਾਗਜ਼ ਵਾਸਤੇ ਜਿਹੜੇ ਕਹਿੰਦਾ ਮੈਂ ਪਰਿਆਵਰਨ ਦਾ ਬੜਾ ਰੱਖਾਂ ਜਿਹੜੇ ਬੰਦੇ ਸਾਰੇ ਕੁਛ ਕਹਿੰਦੇ ਵੀ ਜਿਹੜਾ 200 ਕਾਗਜ਼ ਭਰਨਾ ਸੀ ਉਹ 1000 ਕਾਗਜ਼ ਕਿਉਂ ਭਰਾਇਆ ਜਾ ਰਿਹਾ ਇਹਦਾ ਜਵਾਬ ਦੇਵੇ ਔਰ ਕਿੱਥੇ ਪਾਸ ਹੋਇਆ ਕਿਹੜੀ ਪਾਰਲੀਮੈਂਟ ਚ ਪਾਸ ਹੋਇਆ ਇਹ ਜਵਾਬ ਇਹਨੂੰ ਦੇਣਾ ਪਏਗਾ ਗਣੇਸ਼ ਕੁਮਾਰ ਨੂੰ ਨਾ ਸੁਪਰੀਮ ਕੋਰਟ ਨੇ ਇਹ ਕਰਿਆ ਸੁਪਰੀਮ ਕੋਰਟ ਕਹਿੰਦੇ ਨਹੀਂ ਨਹੀਂ ਕਾਨੂੰਨ ਮੁਤਾਬਕ ਹੋਇਆ ਫਿਰ ਦੱਸਦੇ ਨੇ ਵੀ ਆਹ ਫਿਰ 4 ਨੰਬਰ
2: ਸੁਪਰੀਮ ਕੋਰਟ ਨੇ ਜਿਹੜਾ ਆਰਡਰ ਦਿੱਤਾ ਸੁਪਰੀਮ ਕੋਰਟ ਕਿਵੇਂ ਕਹਿ ਰਿਹਾ ਕਿ ਉਹ ਸਭ ਜਾਇਜ਼ ਹੈ
0: ਮੈਂ ਆਉਣਾ ਮੈਂ ਆਉਣਾ
2: ਉਹਦਾ ਵੀ ਤਾਂ ਆਧਾਰ ਦੇਖੀ ਨਾ ਭਾਵੇਂ
0: ਇਹਨਾਂ ਨੇ ਗੱਲ ਦੱਸਦਾ ਨਾ ਕੀ ਹੈ ਠੀਕ ਹੈ ਫਾਰਮ ਭਰ ਦਿੱਤਾ ਇਹਨੇ ਇਹ ਦੋ ਅੱਗੇ ਦੂਜਾ ਕੰਮ ਕਰਿਆ ਦੂਜਾ ਕੰਮ ਕਰਿਆ ਇਹਨੇ ਬੜੀ ਮੈਂ ਕਹਾਂਗਾ ਬੜੀ ਜ਼ਬਰਦਸਤੀ ਲੋਕਾਂ ਦੇ ਨਾਲ ਬੜਾ ਗੁਨਾਹ ਉਹ ਗੁਨਾਹ ਕੀ ਹੈ ਰਿਤੇਸ਼ ਜੀ ਜੇ ਗੁਨਾਹ ਨਹੀਂ ਸਮਝ ਆਏਗਾ ਲੋਕਾਂ ਨੂੰ ਫਾਂਸੀ ਦੇਣ ਨੂੰ ਤਿਆਰ ਹੋ ਜਾਣਗੇ ਇਹ ਤੇਜਸਵੀ ਯਾਦਵ ਦਾ ਦੋ ਜਗ੍ਹਾ ਤੇ ਵੋਟਰ ਰਜਿਸਟਰ ਕਰਕੇ ਰੌਲਾ ਕਿੰਨਾ ਪਾਇਆ ਸੀ ਇਹਨਾਂ ਨੇ ਵੀ ਦੋ ਜਗ੍ਹਾ ਤੇ ਰਜਿਸਟਰ ਹੈ ਜੀ ਜਦ ਇਹਨੇ ਗਹਿਣ ਪੁੰਡਰ ਨਿਰੀਖਣ ਕਰਨਾ ਫਿਰ ਦੋ ਜਗ੍ਹਾ ਤੇ ਰਹਿ ਕਿਵੇਂ ਗਏ ਤਾਂ ਕਹਿੰਦਾ ਮੈਨੂੰ ਪਤਾ ਮੈਂ ਤਾਂ ਸਭ ਦਾ ਕੱਢਿਆ ਫਿਰ ਤੇਜਸਵੀ ਦਾ ਕਿਵੇਂ ਰਹਿ ਗਿਆ ਦਿਖਾਉਣ ਵੀ ਤੇਜਸਵੀ ਨੇ ਜਾਣ ਬੁੱਝ ਕੇ ਰਖਵਾਇਆ ਕਿਸੇ ਨਾਲ ਰਲ ਕੇ ਕਿਉਂ ਗੇਮ ਬਣਾਉਣੀ ਹੈ ਹੁਣ ਕਿੱਥੇ ਆ ਗਿਆ ਦੂਜਾ ਇਹ ਹੈ ਕਿ ਜੇ ਕਿਸੇ ਦਾ ਨਾਮ ਕੱਟਤਾ ਜਿਵੇਂ ਮਰਜ਼ੀ ਕੱਟਤਾ ਮੇਰਾ ਨਾਮ ਨੰਬਰ ਕੱਟਤਾ ਚਾਹੇ ਉਹ ਮੇਰੀ ਗਲਤੀ ਹੈ ਚਾਹੇ ਮੈਂ ਘਰੇ ਨਹੀਂ ਮਿਲਿਆ ਤਾਂ ਕਹਿ ਕੇ ਕੱਟਤਾ ਚਾਹੇ ਮੈਂ ਉਹਨਾਂ ਨੂੰ ਫਾਰਮ ਦਿੱਤਾ ਤਾਂ ਕਹਿ ਕੇ ਕੱਟਤਾ ਜਾਂ ਕਿਸੇ ਗੁਆਂਢੀ ਨੇ ਕਹਿਤਾ ਵੀ ਇਹ ਤਾਂ ਜੀ ਇੱਥੋਂ ਚਲੇ ਗਏ ਇੱਥੇ ਤਾਂ ਰਹਿੰਦੀ ਨਹੀਂ ਹੈਗੇ ਕਿਉਂਕਿ ਮੈਂ ਤਾਂ ਕਈ ਘਰ ਬਦਲੇ ਨੇ ਤਾਂ ਕੱਟਤਾ ਤੇ ਜਿਵੇਂ ਮਰਜ਼ੀ ਕੱਟਾ ਜਾਂ ਇਹਨਾਂ ਤੋਂ ਗਲਤੀ ਹੋ ਗਈ ਮੇਰੇ ਘਰ ਗਈ ਨੀ ਉਦਾਂ ਹੀ ਪ੍ਰੈਸ਼ਰ ਚ ਦਿਖਤਾ ਵੀ ਹਾਂ ਉਹ ਤਾਂ ਹੈ ਹੀ ਨੀ ਠੀਕ ਹੈ ਜਿਵੇਂ ਮਰਜ਼ੀ ਕੱਟ ਗਿਆ ਜਦ ਉਹ ਜਿਵੇਂ ਮਰਜ਼ੀ ਕੱਟ ਗਿਆ ਉਹਦਾ ਨਾਮ ਦੁਬਾਰਾ ਦਰਜ ਤਾਂ ਹੋਣਾ ਹੈ ਨਾ ਉਹ ਕਹਿੰਦੇ ਦਰਜ ਤਾਂ ਹੋਊਗਾ ਜੇ ਫਾਰਮ ਨੰਬਰ 8 ਭਰੋਗੇ ਤੁਸੀਂ ਹੈ ਨਾ 6 ਉਹ ਜਿਹੜਾ ਫਾਰਮ ਨੰਬਰ 6 ਹੈ ਉਹ 1960 ਦੇ ਨਿਯਮਾਂ ਦੇ ਵਿੱਚ ਹੈ ਰਜਿਸਟ੍ਰੇਸ਼ਨ ਦੇ ਵਿੱਚ ਉਹ ਜਿਹੜਾ 6 ਨੰਬਰ ਫਾਰਮ ਹੈ ਉਹਦੇ ਚ ਪਹਿਲਾਂ ਤਾਂ ਫਾਰਮ ਇਹ ਸੀਗਾ ਕਿ ਜੀ ਜਦ ਤਾਂ ਮੈਂ ਫਲਾਣੀ ਜਗ੍ਹਾ ਤੇ ਮੇਰੀ ਵੋਟ ਕਦੇ ਨੀ ਬਣੀ ਹੋਈ ਮੇਰਾ ਇੱਥੇ ਵੋਟ ਬਣਾ ਦੋ ਨਵਾਂ ਵੋਟਰ ਵਾਸਤੇ ਥੱਲੇ ਲਿਖਿਆ ਜਾਂ ਵੀ ਮੈਂ ਫਲਾਣੀ ਜਗ੍ਹਾ ਤੇ ਵੋਟਰ ਸੀ ਹੁਣ ਬਣਾ ਦੋ ਉਹ ਠੀਕ ਹੈ ਇੱਥੇ ਉੱਤੇ ਲਿਖਣਾ ਸੀ ਵੀ ਜੋ ਮੈਂ ਕਹਿ ਠੀਕ ਹੈ ਹੁਣ ਉਹਦੇ ਚੋਂ ਫਾਰਮ ਦਿੱਤਾ ਬਦਲ ਇਹਨਾਂ ਨੇ ਬੀਜੇਪੀ ਸਰਕਾਰ ਨੇ ਇਹ ਕਹਿ ਕੇ ਬਦਲਵਾਇਆ ਜਾਣ ਕੇ ਤਾਂ ਕਿ ਵਿਰੋਧੀ ਨੂੰ ਜਦ ਮਰਜ਼ੀ ਫਸਾ ਲਓ ਵੀ ਤੁਸੀਂ ਝੂਠਾ ਫੀਲਡ ਦਿੱਤਾ ਉਹ ਕੀ ਹੈ ਹੁਣ ਫਾਰਮ ਇਹ ਹੈ ਵੀ ਨਾਮ ਜਿਵੇਂ ਮਰਜ਼ੀ ਜੇ ਮੇਰਾ ਨਾਮ ਮੈਂ ਉਹਦਾ ਅਮਤਾਨ ਦਿੰਦਾ ਆਪਦੀ ਵਾਰ ਵਾਰ ਵੀ ਮੇਰੀ 78 ਸਾਲ ਦੀ ਉਮਰ ਹੋ ਗਈ ਮੈਂ ਕਿੰਨੀਆਂ ਵੋਟਾਂ ਪਾ ਚੁੱਕਿਆ ਜੇ ਮੇਰਾ ਨਾਮ ਵੋਟਰ ਸੂਚੀ ਚੋਂ ਕੱਟ ਜਾਂਦਾ ਹੈ ਤਾਂ ਮੈਂ ਫਾਰਮ ਜਿਹੜਾ ਭਰਨਾ ਉਹਦੇ ਇੱਕ ਸਪੱਤ ਪੱਤਰ ਦੇਣਾ ਕੀ ਦੇਣਾ ਕਿ ਮੈਂ ਕਦੀ ਵੀ ਵੋਟਰ ਨਹੀਂ ਸੀਗਾ ਤੁਸੀਂ ਮੈਨੂੰ ਦੱਸ ਦੋ ਇਹ ਜਾਇਜ਼ ਹੈ ਅੱਛਾ ਮੈਂ ਦੇਤਾ ਮੈਂ ਤਾਂ ਰੋਜ਼ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦਾ ਮੈਨੂੰ ਇਸ ਚੀਜ਼ ਅੰਦਰ ਕਰੀ ਜਾਣਗੇ ਵੀ ਆਖਿਰ ਪਤਾ ਝੂਠਾ ਦਿੱਤਾ
1: ਪਹਿਲਾਂ
0: ਵੋਟਰ ਹੈਗਾ ਸੀ ਮੇਰਾ ਕਾਨਸਟੀਟਿਊਸ਼ਨ ਰਾਈਟ ਗਣੇਸ਼ ਕੁਮਾਰ ਨੂੰ ਜੇਲ੍ਹ ਹੋਣੀ ਚਾਹੀਦੀ ਇਸ ਚ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਹੈ ਸਭ ਠੀਕ ਹੈ ਇੱਕ ਬੰਦਾ ਕਿਸੇ ਦੇ ਕਾਨੂੰਨੀ ਅਧਿਕਾਰ ਦੇਣ ਵਾਸਤੇ ਕਿ ਤੂੰ ਐਫੀਡੈਵਿਟ ਦੇ ਝੂਠਾ ਮੈਂ ਡਾਕਟਰੀ ਚ ਬੰਦੇ ਨੂੰ ਕਹਾਂ ਤੂੰ ਝੂਠਾ ਐਫੀਡੈਵਿਟ ਦੇ ਮੈਨੂੰ ਕਿੱਥੋਂ ਅਧਿਕਾਰ ਮਿਲ ਗਿਆ ਮੈਂ ਜਿੰਨਾ ਮਰਜ਼ੀ ਅਧਿਕਾਰੀ ਹੋਵਾਂ ਸੋ ਗਣੇਸ਼ ਕੁਮਾਰ ਔਰ ਮਾਨਯੋਗ ਸੁਪਰੀਮ ਕੋਰਟ ਨੇ ਵੀ ਕੀ ਕਰਿਆ ਮੈਂ ਕਿਉਂ ਕਹਿਣਾ ਵੀ ਸੁਪਰੀਮ ਕੋਰਟ ਗਲਤ ਹੈ ਇਸ ਮਾਮਲੇ ਚ ਸੁਪਰੀਮ ਕੋਰਟ ਨੇ ਵੀ ਦੇਖੇ ਨੀ ਵੀ ਫਾਰਮ ਚ ਕੀ ਲਿਖਿਆ ਕਹਿੰਦੇ 6 ਨੰਬਰ ਫਾਰਮ ਤਾਂ ਨਹੀਂ ਪਊਗਾ ਆਪਦੇ ਬੀਐਲਓ ਨੂੰ ਕਹੋ ਵੀ ਉਹ 6 ਨੰਬਰ ਫਾਰਮ ਭਰਵਾ ਕੇ ਦੇਣ ਇਹ ਸੁਪਰੀਮ ਕੋਰਟ ਦਾ ਹੁਕਮ ਹੈ
1: ਸਭ ਕੁਛ ਮਤਲਬ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ

0: ਸਾਹਮਣਾ ਚੱਲੇ।
1: ਹਾਂ ਬਿਨਾਂ ਦੇਖੇ ਬਿਨਾਂ ਪੜ੍ਹੇ ਵੀ ਇਹ ਵਿਸ਼ਾ ਕੀ ਹੈ, ਮੈਂ ਤਾਂ ਕਹਿਣਾ। ਦੂਜਾ ਇੱਕ ਹੋ ਗਿਆ ਵੀ ਪਰ ਮੈਂ ਝੂਠਾ ਫਲ ਪੜਾਉਣਾ। ਹੁਣ ਇੱਕ ਹੋਰ ਦਸਤਾਵੇਜ਼, ਦਸਤਾਵੇਜ਼ ਕਿਵੇਂ ਦੇਣੇ ਨੇ, ਕੌਣ ਵੋਟਰ ਬਣ ਸਕਦਾ ਹੈ, ਇਹਦੇ ਵਾਸਤੇ 1950 ਦਾ ਜਨ ਪ੍ਰਤੀਨਿਧੀ ਕਾਨੂੰਨ ਬਣਿਆ ਹੈ, ਲੋਕ ਪ੍ਰਤੀਨਿਧੀ ਲੋਕ
0: ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ
1: 1950 ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ, ਠੀਕ ਹੈ। ਉਹਦੀ ਧਾਰਾ 19 ਹੈ ਜਿਹੜੀ ਕਹਿੰਦੀ ਹੈ ਤੁਸੀਂ ਵੋਟਰ ਕਿਵੇਂ ਰਜਿਸਟਰ ਹੋ ਸਕਦੇ ਹੋ। ਉਹ ਇਹ ਉਹਦੇ 'ਚ ਲਿਖਿਆ ਵੀ ਤੁਸੀਂ ਇਹ ਲਿਖਣਾ ਕਿ ਮੇਰੀ ਉਮਰ 18 ਸਾਲ ਤੋਂ ਘੱਟ ਨਹੀਂ ਹੈ ਤੇ ਮੈਂ ਅਮੂਮਨ ਫਲਾਨੀ ਥਾਂ ਦਾ ਰਹਿਣ ਵਾਲਾ ਹਾਂ। ਜੇ ਇਹ ਬਿਆਨ ਗਲਤ ਹੋਵੇ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ, ਠੀਕ ਹੋ ਗਿਆ। ਇਹਦਾ ਮੈਂ ਤਾਂ ਆਹ ਦੋ ਗੱਲਾਂ ਲਿਖਣੀਆਂ ਨਾ। ਹੁਣ ਉਹ ਕਹਿੰਦਾ ਵੀ ਚੁੱਕਾ ਹੈ ਵੀ ਮੈਂ ਤਾਂ ਕਦੇ ਵੋਟਰ ਹੀ ਨਹੀਂ ਸੀ, ਜੇ ਮੈਂ ਵੋਟਰ ਬਣਨਾ ਵੀ ਹੋਵੇ ਉਹ ਕਹਿੰਦਾ ਚੁੱਕਾ ਹੈ ਵੀ ਮੈਂ ਕਿਤੇ ਵੋਟਰ ਨਹੀਂ ਸੀ ਕਦੀ, ਇੱਥੇ ਤਾਂ ਕਿਤੇ ਨਹੀਂ ਲਿਖਿਆ। ਦੂਜਾ ਪਰ ਉਹ ਤਾਂ ਕਹੂਗਾ ਮੈਂ ਫਾਰਮ ਅਮੈਂਡ ਕਰਾਇਆ ਜੀ, ਫਿਰ ਜਿਹੜਾ ਪਾਰਲੀਮੈਂਟ ਚੋਂ ਅਮੈਂਡ ਕਰਾ ਕੇ ਫਾਰਮ ਹੈ ਉਹ ਫਾਰਮ ਇਹ ਚੋਂ ਭਰਾ ਰਿਹਾ ਜਿਹੜਾ ਮੈਂ ਭਰਨਾ ਬਣਦਾ ਨੀ, ਮੇਰਾ ਧੱਕੇ ਨਾਲ ਭਰਾ ਰਿਹਾ। ਇਹ ਇਹ ਇਹ ਕਾਨੂੰਨ ਦਾ ਰਾਜ ਹੈ ਕਿ ਡੰਡੇ ਦਾ ਰਾਜ ਹੈ, ਇਹ ਜਵਾਬ ਦੇ ਗਣੇਸ਼ ਕੁਮਾਰ ਜਵਾਬ ਦੇ ਦੇ, ਸੁਪਰੀਮ ਕੋਰਟ ਜਵਾਬ ਦੇ ਦੇ, ਪਾਰਲੀਮੈਂਟ ਜਿਹੜੇ ਸਾਡੇ ਹੋਰ ਅਧਿਕਾਰੀ ਨੂੰ ਜਵਾਬ ਦੇ ਦੇ। ਫਿਰ ਇਸ ਤੋਂ ਅਗਾਂਹ ਕੀ ਕਹਿੰਦਾ ਹੈ, ਉਹਦੇ ਵਿੱਚ ਇਹ ਲਿਖਿਆ ਹੈ 19 ਤੋਂ ਬਾਅਦ 20 ਚ ਲਿਖਿਆ ਅਮੂਮਨ ਰਹਿਣ ਦਾ ਕੀ ਮਤਲਬ ਹੈ। ਉਹ ਕਹਿੰਦਾ ਅਮੂਮਨ ਰਹਿਣ ਵਾਲਾ ਉਹ ਬੰਦਾ ਨੀ ਮੰਨਿਆ ਜਾ ਸਕਦਾ ਜਿਹਦੇ ਕੋਈ ਜਾਇਦਾਦ ਆਇਆ ਕਰਦਾ, ਕਹਿੰਦਾ ਜਾਇਦਾਦ ਤਾਂ ਕਿਸੇ ਦੀ ਵੀ ਹੋ ਸਕਦੀ। ਉੱਥੇ ਅਮੂਮਨ ਰਹਿਣ ਦਾ ਮਤਲਬ ਇਹ ਵੀ ਨਹੀਂ ਹੈ ਵੀ ਜੋ 6 ਮਹੀਨੇ ਸਾਲ 2 ਸਾਲ ਬਾਹਰ ਕਿਤੇ ਚਲਾ ਗਿਆ ਕੰਮ ਕਰਨ ਤਾਂ ਉਹ ਅਮੂਮਨ ਰਹਿਣ ਵਾਲਾ ਨਹੀਂ ਹੈ, ਯਾਨੀ ਕਿ ਉਹਦੇ ਕੋਲ ਜਾਇਦਾਦ ਹੋਵੇ ਨਾ ਹੋਵੇ ਉੱਥੇ ਰਹਿਣ ਵਾਲਾ ਅਮੂਮਨ ਹੋਣਾ ਚਾਹੀਦਾ। ਇਹਨੇ ਉਲਟਾ ਕਰਤਾ, ਕਹਿੰਦਾ ਜਿਹੜਾ ਜਾਇਦਾਦ ਦਾ ਸਰਟੀਫਿਕੇਟ ਪੰਜਾਬ ਦੀ CO ਨੇ ਵੀ ਕਰਤਾ, ਜਿਹੜਾ ਮੈਂ ਜਾ ਕੇ ਰਾਜਸਥਾਨ ਚ ਜਾਇਦਾਦ ਖਰੀਦ ਲੈਣਾ ਤੇ ਮੈਂ ਰਾਜਸਥਾਨ ਦਾ ਵੋਟਰ ਬਣ ਜੂ, ਮੈਂ ਹਰਿਆਣੇ ਚ ਖਰੀਦ ਲੈਣਾ। ਮਤਲਬ ਇਹ ਜਾਇਦਾਦ ਦਾ ਕਿੱਥੋਂ, ਕਿੰਨੇ ਲੋਕ ਨੇ ਜਿਹਨਾਂ ਕੋਲ ਜਾਇਦਾਦ ਹੈ ਹੀ ਨੀ ਉਹਦਾ ਕੀ ਕਰਨਗੇ, ਕਿੰਨੇ ਲੋਕ ਨੇ ਜਿਹੜੇ ਜਮਾ ਹੀ ਅਨਪੜ੍ਹ ਨੇ,
0: ਕਿੰਨੇ ਲੋਕ ਨੇ ਜਿਹਨਾਂ ਕੋਲ 4-4 ਸੀਟਾਂ ਚ 5-5 ਸੀਟਾਂ ਜਾਇਦਾਦ ਹੈ।
1: ਹਾਂ ਇਹ ਜਦ ਉੱਥੇ ਲਿਖਿਆ ਕਿ ਜਾਇਦਾਦ ਆਪਣੇ ਆਪ ਚ ਕੋਈ ਸਬੂਤ ਹੀ ਨਹੀਂ ਹੈ, ਇਹਨਾਂ ਨੇ ਸਬੂਤ ਕਿਵੇਂ ਬਣਾ ਲਿਆ,
0: ਇਹ ਰਿਪ੍ਰੈਜੈਂਟੇਸ਼ਨ ਐਕਟ ਚ ਲਿਖਿਆ ਹੈ,
1: ਲਿਖਿਆ
0: ਕੋਈ ਸਬੂਤ ਨਹੀਂ,
1: ਸੈਕਸ਼ਨ 20 ਚ ਬਿਲਕੁਲ।
0: ਤੇ ਇੱਥੇ ਸਾਡੇ CO ਕਹਿ ਰਹੇ ਨੇ ਕਿ ਜਾਇਦਾਦ ਨੂੰ ਆਪਾਂ ਮੰਨ
1: ਲਿਆ, ਇਹ ਵੀ ਕਹਿ ਰਹੇ ਨੇ ਗਣੇਸ਼ ਕੁਮਾਰ ਵੀ ਕਹਿ ਰਹੇ 11 ਦਕਵਾ, ਸੁਪਰੀਮ ਕੋਰਟ ਵੀ ਕਹਿ ਰਹੀ ਹੈ ਜਦੋਂ ਉਹਨੇ ਮੰਨ ਲਿਓ 11 ਡਾਕੂਮੈਂਟ, ਸੁਪਰੀਮ ਕੋਰਟ ਵੀ ਕਹਿ ਰਹੀ ਹੈ ਨਾ, ਇਹ ਕਹਿਣਾ
0: ਇਹ ਬੇਸਿਕਲੀ ਇਹ ਤਾਂ ਤਰੁੱਟੀਆਂ ਆ ਗਈਆਂ ਨਾ, ਫਲੋ ਆ ਗਏ,
1: ਸਾਰੀ ਉਮਰ ਸਰਕਾਰ ਚ ਤਰੁੱਟੀ ਹੁੰਦੀ ਹੈ 1-2-3 ਜਿਹੜੀਆਂ ਤਰੁੱਟੀਆਂ ਅਹੀਆਂ ਜਿਹੀਆਂ ਹੋਣ ਜਿਹੜੀਆਂ ਸਾਰੇ ਬੰਦਿਆਂ ਦਾ ਨੁਕਸਾਨ ਕਰਦੀਆਂ ਹੋਣ, ਉਹ ਤਰੁੱਟੀ ਨਹੀਂ ਕਹਿ ਕੇ ਸਾਰਿਆਂ ਦਾ ਸਕਦਾ,
0: ਸਾਰਿਆਂ ਦਾ ਥੋੜੇ ਨੁਕਸਾਨ ਹੋਇਆ,
1: ਸਾਰਿਆਂ ਦਾ ਕੀ ਹੈ, ਜਦ ਤੁਸੀਂ ਝੂਠਾ ਸਾਰਿਆਂ ਦਾ ਮਤਲਬ
0: ਕਿਸੇ ਦਾ ਵੀ ਨੁਕਸਾਨ ਕਰ ਸਕਦੀ ਹੈ,
1: ਨਾ ਵੱਡੀ ਗਿਣਤੀ ਚ ਹੋਇਆ ਕਰੋੜਾਂ ਲੋਕਾਂ ਦਾ,
0: 5 ਕਰੋੜ ਦੇ ਆਸ ਪਾਸ ਵੋਟਰ ਜਿਹੜਾ ਹੈਗਾ ਸ਼ਾਇਦ ਆਊਟ ਹੋ ਗਿਆ ਹੈਗਾ,
1: 10 ਕਰੋੜ ਹੋਣਾ ਹੈ,
0: 10 ਕਰੋੜ
1: ਅਜੇ ਤਾਂ ਸਾਰੀ ਹੋਈ ਨੀ ਨਾ, 56 ਕਿ ਨੀ ਬਾਹਰ,
0: ਲਗਭਗ 60% ਸ਼ਾਇਦ ਹੋ ਚੁੱਕੀ ਹੈ, 60% ਮੁਲਕ ਦੀ ਜਿਹੜੀ SIR ਹੋ ਚੁੱਕੀ ਹੈ ਨਾ,
1: 62 ਕਰੋੜ ਹੋ ਚੁੱਕੀ ਨਾ,
0: ਹਾਂ 62 ਕਰੋੜ ਹੋ ਚੁੱਕੀ,
1: 40 ਕਰੋੜ ਰਹਿ ਗਈ ਹੈ, 36 ਕਰੋੜ 38 ਕਰੋੜ,
0: ਠੀਕ ਹੈ।
1: ਸੋ ਇਹਦੇ ਵਿੱਚ ਜਿਹੜਾ ਵੋਟਰ ਨੇ ਬਾਹਰ ਜਾਣਾ ਸਾਰਿਆਂ ਦਾ ਨੁਕਸਾਨ, ਮੈਂ ਕਿਉਂ ਕਹਿਣਾ, ਕਿਉਂਕਿ ਨੁਕਸਾਨ ਸਾਰਿਆਂ ਤਾਂ ਵੀ ਹਰੇਕ ਤੋਂ ਫਾਰਮ ਭਰਾ ਰਿਹਾ, ਨੁਕਸਾਨ ਨੀ ਸਾਰਿਆਂ ਦਾ, ਜੇ ਮੈਨੂੰ ਕਹਿੰਦੇ ਤੂੰ ਫਾਰਮ ਭਰ ਫਿਰ ਮੇਰਾ ਨੁਕਸਾਨ ਨੀ ਹੈ, ਮੈਂ ਫਾਲਤੂ ਫਾਰਮ ਭਰੀ ਜਾਵਾਂ, ਮੈਨੂੰ ਤਾਂ ਲੋੜ ਨੀ ਫਾਰਮ ਭਰਨ ਦੀ, ਮੈਨੂੰ ਕਹਿੰਦੇ ਘਰੇ ਮਿਲ, ਇਹ ਮੈਨੂੰ ਤਾਂ ਲੋੜ ਨੀ ਮਿਲਣ ਦੀ, ਮੈਂ ਨਹੀਂ ਹੈਗਾ ਇਹਦਾ ਮਤਲਬ, ਮੈਂ ਕੰਮ ਦੇਣਾ ਹਾਂ, ਮੈਂ ਇਹ ਉਡੀਕਦਾ ਰਹਾਂ ਵੀ ਇਹ ਸਾਹਿਬ ਕਿੱਦਾਂ ਆਉਣਗੇ, ਕਿਸ ਵੇਲੇ ਆਉਣਗੇ, ਮੈਂ ਰਾਤ ਨੂੰ ਦਿਨ ਨੂੰ ਮੈਂ ਆਪਦਾ ਪੜ੍ਹਨਾ ਹੈ, ਮੈਂ ਆਪਦਾ ਲਿਖਣਾ ਹੈ, ਮੈਂ ਕੁਛ ਕਿਤੇ ਜਾਣਾ ਹੈ, ਮਤਲਬ ਮੈਂ BLO ਦਾ ਗੁਲਾਮ ਹੋ ਗਿਆ।
0: ਪਰ ਚਲੋ ਇੱਕ ਵਾਰੀ ਉਹਨੇ ਆਉਣਾ ਤੁਹਾਡੇ ਕੋਲ ਉਸ ਵਕਤ,
1: ਨਹੀਂ ਇੱਕ ਵਾਰੀ ਮੈਨੂੰ ਪਤਾ ਤਾਂ ਹੋਵੇ ਨਾ, ਕੀ ਪਤਾ ਉਹਨੇ ਕਦ ਆਉਣਾ, ਕੀ ਦਿਨ ਨੇ,
0: ਇਹ ਵੀ ਸਰਪ੍ਰਾਈਜ਼ ਦਾ ਐਲੀਮੈਂਟ ਹੈਗਾ, ਕੁਛ ਵੀ ਹੋ ਸਕਦਾ ਹੈ,
1: ਉਹ ਤਾਂ ਪਤਾ ਹੀ ਨੀ ਕਦ ਆ ਜਾਣਾ, ਉਹਨੇ ਆ ਕੇ ਲਿਖ ਦੇਣਾ। ਅੱਛਾ ਉਹ ਅੰਡਰ ਪ੍ਰੈਸ਼ਰ ਹੈ BLO, ਕਿਉਂਕਿ ਉਹਨੇ 1000 ਫਾਰਮ ਭਰਾਉਂਦੇ 30 ਦਿਨਾਂ ਚ,
0: ਅੱਛਾ
1: 35 ਫਾਰਮ 34 ਰੋਜ਼ ਦੇ ਹੋ ਗਏ, 33 ਹਜ਼ਾਰ ਤਾਂ ਘੱਟੋ ਘੱਟ 1033 ਫਾਰਮ ਉਹ ਭਰਾਵੇ, ਮੈਂ ਦੇਖਿਆ BLO ਹੁੰਦੇ ਨੇ, ਇੰਨੇ BLO ਖੁਦਕੁਸ਼ੀ ਕਿਉਂ ਕਰ ਗਏ, ਅੱਗੇ ਕਿਉਂ ਨੀ ਹੋਈ BLO ਦੀ ਖੁਦਕੁਸ਼ੀ, ਮੈਨੂੰ ਕੋਈ ਸਵਾਲ ਦੇਵੇ ਵੀ ਇਹ ਠੀਕ ਹੈ, ਕਹਿੰਦੇ ਨੇ ਇੰਨੇ BLO ਦੀ ਖੁਦਕੁਸ਼ੀ ਹੋਈ ਹੈ, ਫਿਰ 304 ਦਾ ਪਰਚਾ ਨੀ ਦਰਜ ਹੋਣਾ ਚਾਹੀਦਾ ਗਣੇਸ਼ ਕੁਮਾਰ ਤੇ, ਵੀ ਜਿਹਨੇ ਇਹੋ ਜਿਹਾ ਪੁੱਠਾ ਪੰਗਾ ਲੈ ਲਿਆ, ਡਰਾਈਵਰਾਂ ਤੇ ਤਾਂ ਹੋ ਜਾਂਦਾ, ਗਣੇਸ਼ ਕੁਮਾਰ ਸੀ ਕਿਉਂ ਨਾ ਹੋਵੇ, ਵੀ ਇਹੋ ਜਿਹਾ ਪੁੱਠਾ ਕੰਮ ਕਰਨ ਦੀ ਕੀ ਲੋੜ ਜੀ, ਇੰਨੇ BLO ਮਰ ਗਏ ਖੁਦਕੁਸ਼ੀਆਂ ਕਰਕੇ, ਆਪਾਂ ਸਮਝੀਏ। ਹੁਣ ਦੂਜਾ ਪਾਸਾ ਇਹ ਹੈ ਕਿ ਉਦੋਂ ਅੱਗੇ ਸਬੂਤ ਕੀ ਹੈ, ਮੈਂ ਤਾਂ ਕਹਿੰਦਾ ਵੀ ਸਾਰਿਆਂ ਨੇ ਕੀ ਕਰਿਆ, ਸੈਕਸ਼ਨ 23 ਹੈ ਲੋਕ ਨੁਮਾਇੰਦਗੀ ਕਾਨੂੰਨ 1950 ਦੀ RP Act ਦੀ 23 ਸੈਕਸ਼ਨ ਦੇ ਵਿੱਚ 23-4 ਚ

ਇਹ ਗੱਲਬਾਤ ਤੁਸੀਂ ਸੁਣ ਰਹੇ ਸੀ ਜੀ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੀ, ਜੋ ਕਿ ਪੰਜਾਬ ਤੋਂ ਧੰਨਵਾਦ ਸਾਹਿਬ ਤੇ ਦੇਸ਼ ਲੱਖੀ ਉਹਨਾਂ ਦੇ ਚੈਨਲ ਦੇ ਜ਼ਰੀਏ ਆਪ ਜੀ ਤੱਕ ਸਾਂਝੀ ਕੀਤੀ ਗਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ, 6 ਵਜ ਰਹੇ ਨੇ ਕੁਛ ਪਲਾਂ ਦੇ ਵਿੱਚ, ਅਤੇ ਇਸ ਪ੍ਰੋਗਰਾਮ ਦੇ ਸਪੋਂਸਰ ਸਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ, YYC ਹੋਮ ਕੇਅਰ, ਮਰਸੀਡੀਜ਼ ਬੈਂਜ਼ ਕੰਟਰੀ ਹਿਲਸ, ਪੰਜਾਬ ਇੰਸ਼ੋਰੈਂਸ।